ਐਸਾ ਕਾਲ ਪੁਰਖ ਕਾਲੀਏ ਮੰਦਾ ਹੋਣ ਕੇ ਚੀਜ਼ ਦੇ ਲੰਮੀ ਨਜ਼ਰ ਨਿਹਾਲੀਏ ਜੋ ਸਾਹਿਬ ਨਾਲ ਨਾ ਹਾਰੀਏ।

सच्चा पर्वत

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਬਾਣੀ। ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ।

आप जी रोजाना इस अस्थान तों अमृतमई बाणी दी लड़ीवार शब्द विचार दा लाहा प्राप्त करदे आ रहे हो। वडहंस राग दे विच तीसरे पातशाह धन गुरु अमरदास महाराज सतगुरु जी वल्लों जो पावन शब्द उचारण किया, जिस विचों पहले दो पदियां दा पाठ उदी विचार कल दे दीवाना विच आप जी ने सरवण कीती सी। अगले दो पदियां दी विचार सतगुरु महाराज जी अज करवा लैण। ये पावन शब्द गुरु ग्रंथ साहिब महाराज जी की पवित्र बाणी पावन अंग 570 दे उपर सुभाईमान है। गुरु अमरदास महाराज पातशाह जी खोटे और खरे दी गल करदे ने। मालक दे दर ते परमेश्वर दे घर विच उदी कचहरी दे विच जदों परख हुंदी है ते खोटे एक पासे हो जांदे ने, खरे एक पासे हो जांदे ने। वाहिगुरु जी दे घर विच खरे नूं थां मिलदी है, खोटे नूं फिर इस जन्म मरण आवागमन दे विच पैणा पैंदा है, क्योंकि खोटा वाहिगुरु जी दे घर विच परवान नहीं है। जदों असीं दुनिया वाला पक्ष वेखांगे, संसार वाला, साड़ी नज़र धोखा खा सकती है, क्योंकि साड़ी नज़र दे विच वो वाला ज्ञान नहीं है जां विवेक बुद्धि नहीं है जिहदे नाल असीं खोटे और खरे दी पछाण कर सकीए। कई वारी इंसान धोखा खा जांदा है। इसलिए महाराज जी ने गुरबाणी दे विच जिक्र किया, साहब कहिंदे इह जदों दुनिया वाला पक्ष देखदे आं तां लोक खोटे नूं खरा कहिंदे ने ते खरे नूं खोटा कहिंदे ने, चंगे नूं माड़ा कहिंदे ने ते माड़े नूं चंगा कहिंदे आ। दुनिया जड़ी मोर लगाउंदी है ना, स्टैंप ला दिंदी है भी ये खोटा है, ये खरा है, ये चंगा है, ये माड़ा है। दुनिया विच ये फैसला गलत हो सकता है, क्योंकि वो जो बाहरों दिखाया जा रहा है वो खरा है पर अंदर खोट भरी है, बाहरों चंगा है पर अंदरों माड़ा है, बाहरों निर्मल है अंदरों मैला है। इसलिए महाराज जी कहिंदे जदों वाहिगुरु दी तेरे ते नज़र पएगी उदों पता लगना है कि तू खोटा है कि खरा है। दुनिया ने अपने वल्लों मोर लगा दिती है पर वो मोर मालक दे वाहिगुरु जी दे घर विच नहीं चलनी। जिहड़ी स्टैंप दुनिया ने लाती, खोटे को खरा कहे, खरे सार ना जाने। मारे कहिंदे खोटे नूं खरा कहिंदे आ ते खरे दी सार नहीं जानदे। अंधे दा नाऊं पारखू रख दिता, यह है कलयुग दा, यह समय दा प्रभाव। अंधे का नाऊं पारखू कली काल विडाने, कली काल ये जड़े कलयुगी जीवन का वर्तारा है वो ऐसा है कि अंधे का नाउ पारखू, अकलों अंधा है। बाहर की गल नहीं की, ना बाहर दे जिन्हों को इन्हों अखा विच जोत नहीं, महाराज जी ने उन्होंने अंधा भी नहीं आख्या। अंधा कौन है?
ਜਿਹਦੇ ਕੋਲ ਦੇਖਣ ਵਾਸਤੇ ਜੋਤ ਹੈ ਪਰ ਫਿਰ ਵੀ ਉਹਨੂੰ ਦਿਖਾਈ ਨਹੀਂ ਦਿੰਦਾ। ਇਸ ਲਈ ਮਹਾਰਾਜ ਨੇ ਆਖਿਆ ਅੰਧੇ ਇਹ ਨਾ ਆਖੀਨ ਜਿਨ ਮੁੱਖ ਲੋਇਨ ਨਾਹੀਂ, ਜਿਨ੍ਹਾਂ ਦੇ ਮੁੱਖ ਆ ਬਾਹਰ ਦੀਆਂ ਅੱਖਾਂ ਵਿੱਚ ਲੋ ਨਹੀਂ ਹੁੰਦੀ ਉਹਨਾਂ ਨੂੰ ਅੰਧਾ ਨਹੀਂ ਆਖਣਾ ਚਾਹੀਦਾ। ਅੰਧੇ ਉਹ ਨੇ ਜਿਨ੍ਹਾਂ ਨੂੰ ਦਿਸਦਾ ਹੈ ਫਿਰ ਕੁਰਾਹੇ ਪੈ ਜਾਂਦੇ ਨੇ, ਦਿਸਦਾ ਹੈ ਵੀ ਆਹ ਰਸਤਾ ਸਿੱਧਾ ਹੈ ਫਿਰ ਰਸਤਿਓਂ ਭਟਕ ਜਾਂਦੇ ਨੇ। ਇਸ ਵਾਸਤੇ ਜਿਹੜੇ ਅਕਲੋਂ ਅੰਧੇ ਨੇ, ਮਨ ਦੇ ਅੰਧੇ, ਹੁਣ ਬਾਹਰੋਂ ਸੁਜਾਖਾ ਹੈ ਅੰਦਰੋਂ ਅੰਧਾ ਹੈ, ਉਰੇ ਵੀ ਕਈ ਵਾਰ ਆਪਾਂ ਜ਼ਿਕਰ ਕੀਤਾ ਕਿ ਸਤਿਗੁਰੂ ਮਹਾਰਾਜ ਕੋਲ ਆ ਕੇ ਅਸੀਂ ਇਹ ਬੇਨਤੀ ਕਰਦੇ ਹਾਂ ਵੀ ਮਹਾਰਾਜ ਬਾਹਰੋਂ ਤਾਂ ਮੈਂ ਸੁਜਾਖਾ ਹਾਂ ਪਰ ਮੈਂ ਅਕਲੋਂ ਅੰਧਾ ਹਾਂ, ਮੈਂ ਬਾਹਰੋਂ ਤਾਂ ਮੇਰੀ ਅੱਖਾਂ ਕੰਮ ਕਰਦੀਆਂ ਨੇ ਪਰ ਮੈਂ ਮਨ ਦਾ ਅੰਧਾ ਹਾਂ, ਅਤੇ ਇਹ ਅੰਧਲਾ ਤੁਹਾਡੇ ਦਰ ਉੱਤੇ ਆਇਆ ਹੈ, ਤੁਸੀਂ ਆਪ ਹੀ ਕਿਰਪਾ ਕਰਦੇ ਹੋ। ਹਮ ਅੰਧਲੇ ਅੰਧ ਬਿਖੈ ਬਿਖ ਰਾਤੇ ਕਿਉਂ ਚੱਲੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖਦਾਤਾ ਹਮ ਲਾਵੈ ਆਪਣ ਪਾਲੀ। ਤੁਸੀਂ ਗਿਆਨ ਦਾ ਪੱਲਾ ਪਕੜਾਓ ਤਾਂ ਕਿ ਮੇਰੇ ਲਈ ਤੁਰਨਾ ਚੱਲਣਾ ਸੌਖਾ ਹੋ ਜਾਏ। ਤੋ ਗੁਰੂ ਮਹਾਰਾਜ ਕਹਿੰਦੇ ਜੇ ਸੰਸਾਰ ਵਾਲਾ ਪੱਖ ਦੇਖੋਗੇ ਤਾਂ ਖੋਟੇ ਕੋ ਖਰਾ ਕਹੇ, ਇਹ ਖੋਟੇ ਨੂੰ ਖਰਾ ਕਹਿੰਦੇ ਆ, ਖਰੇ ਸਾਰ ਨਾ ਜਾਣੇ, ਇਹ ਖਰੇ ਦੀ ਸਾਰ ਨਹੀਂ ਜਾਣਦੇ। ਪਰ ਜਦੋਂ ਅਸੀਂ ਅਕਾਲ ਪੁਰਖ ਵਾਹਿਗੁਰੂ ਜੀ ਦੀ ਗੱਲ ਕਰਾਂਗੇ, ਉਹਦੀ ਕਚਹਿਰੀ ਉਹਦੇ ਦਰਬਾਰ ਦੀ ਗੱਲ ਕਰਾਂਗੇ, ਉੱਥੇ ਖੋਟੇ ਇੱਕ ਪਾਸੇ ਹੋ ਜਾਣਗੇ, ਖਰੇ ਇੱਕ ਪਾਸੇ, ਉੱਥੇ ਕੋਈ ਧੋਖਾ ਨਹੀਂ ਹੈ, ਉੱਥੇ ਕੋਈ ਛਲ ਨਹੀਂ ਹੈ, ਫਰੇਬ ਨਹੀਂ ਹੈ। ਇਸ ਲਈ ਮਹਾਰਾਜ ਕਹਿੰਦੇ ਫੈਸਲਾ ਤਾਂ ਉਹਦੀ ਨਜ਼ਰ ਵਿੱਚ ਹੋਣਾ, ਕਿਉਂਕਿ ਉਹਦੀ ਨਜ਼ਰ ਦੇ ਵਿੱਚ ਧੋਖਾ ਨਹੀਂ ਹੋ ਸਕਦਾ, ਅਨਿਆਇ ਨਹੀਂ ਹੋ ਸਕਦਾ, ਬੇਇਨਸਾਫੀ ਨਹੀਂ ਹੋ ਸਕਦੀ। ਉਹਦਾ ਦਰਬਾਰ ਸੱਚਾ ਹੈ, ਉਹਦਾ ਫੈਸਲਾ ਵੀ ਸੱਚਾ ਹੈ, ਕਿਉਂਕਿ ਉੱਥੇ ਕੋਈ ਸਿਫਾਰਿਸ਼ ਨਹੀਂ ਹੈ, ਕੋਈ ਝੂਠੀਆਂ ਗਵਾਹੀਆਂ ਨਹੀਂ ਹੈ। ਵੱਡਾ ਤੇਰਾ ਦਰਬਾਰ ਸੱਚਾ ਤੁਧ, ਤਖਤ ਸਿਰਸ਼ਾ ਹਾਂ ਪਾਤਸ਼ਾਹ ਨਹਿਚਲ ਚੌਰ ਛੱਤ। ਉਹਦਾ ਜਿਹੜਾ ਦਰਬਾਰ ਹੈ ਉਹਦੇ ਵਿੱਚ ਨਿਆਂ ਹੈ, ਇਨਸਾਫ ਹੈ। ਅਤੇ ਗੁਰੂ ਅਮਰਦਾਸ ਮਹਾਰਾਜ ਜੀ ਕਿਰਪਾ ਕਰਦੇ ਨੇ, ਕਹਿੰਦੇ ਖੋਟੇ ਖਰੇ ਸਭ ਪਰਖੀਆਂ, ਉੱਥੇ ਪਰਖੇ ਜਾਣਗੇ। ਦੁਨੀਆ ਦੀ ਨਜ਼ਰ ਦੇ ਵਿੱਚ ਭਾਵੇਂ ਨਾ ਪਰਖੇ ਜਾਣ ਪਰ ਉਸ ਮਾਲਕ ਦੀ ਨਜ਼ਰ ਦੇ ਵਿੱਚ ਖੋਟੇ ਅਤੇ ਖਰੇ ਸਾਰੇ ਹੀ ਪਰਖੇ ਜਾਣੇ ਆ। ਗੁਰੂ ਨਾਨਕ ਸਾਹਿਬ ਜੀ ਦੀ ਜਿਹੜੀ ਅੱਖ ਹੈ ਉਹ ਪਾਰਖੂ ਹੈ। ਸੱਜਣ ਨੂੰ ਦੇਖਦਿਆਂ ਸਾਰ ਕਹਿ ਦਿੱਤਾ ਵੀ ਦੁਨੀਆ ਤੈਨੂੰ ਖਰਾ ਕਹਿ ਰਹੀ ਹੈ ਵੀ ਤੂੰ ਖਰਾ ਹੈ ਖਰਾ ਹੈ, ਪਰ ਮੇਰੀ ਨਜ਼ਰ ਦੇ ਵਿੱਚ ਤੂੰ ਖੋਟਾ ਹੈ, ਤੂੰ ਪ੍ਰਵਾਨ ਨਹੀਂ ਹੋ ਸਕਦਾ। ਇਸ ਤਰ੍ਹਾਂ ਇਤਿਹਾਸ ਦੇ ਵਿੱਚ ਬਹੁਤ ਐਸੀਆਂ ਸਾਖੀਆਂ ਨੇ ਜਿੱਥੇ ਗੁਰੂ ਮਹਾਰਾਜ ਦੀ ਨਜ਼ਰ ਦੇ ਵਿੱਚ ਇਹ ਕਹਿ ਦਿੱਤਾ ਵੀ ਇਹ ਖੋਟਾ ਹੈ ਅਤੇ ਇਹ ਖਰਾ ਹੈ, ਇਹ ਕੁਥਰਾ ਹੈ ਅਤੇ ਇਹ ਸੁਥਰਾ ਹੈ। ਮਹਾਰਾਜ ਕਹਿੰਦੇ ਜਦੋਂ ਉਹਦੀ ਨਜ਼ਰ ਨੇ ਪਰਖਣਾ ਨਾ ਅਕਾਲ ਪੁਰਖ ਵਾਹਿਗੁਰੂ ਜੀ ਦੀ, ਫਿਰ ਖੋਟੇ ਖਰੇ ਸਭ ਪਰਖੀਆਂ, ਤਿਤ ਸੱਚੈ ਕਹਿ ਦਰਬਾਰਾ ਰਾਮ, ਉਸ ਸੱਚੇ ਦੇ ਦਰਬਾਰ ਦੇ ਵਿੱਚ, ਝੂਠੀ ਕਚਹਿਰੀ ਵਿੱਚ ਨਹੀਂ, ਇਹ ਸੱਚੀ ਕਚਹਿਰੀ ਦੇ ਵਿੱਚ ਜਦੋਂ ਅਕਾਲ ਪੁਰਖ ਵਾਹਿਗੁਰੂ ਜੀ ਦੇ ਦਰਬਾਰ ਦੇ ਵਿੱਚ ਉਹਨੇ ਪਰਖਣਾ ਹੈ ਖੋਟੇ ਅਤੇ ਪਰ ਜਿਹੜੇ ਖਰੇ ਨੇ ਉਹ ਸਭ ਪਰਖੇ ਜਾਣਗੇ। ਅਤੇ ਜਦੋਂ ਖੋਟੇ ਅਤੇ ਖਰੇ ਦੀ ਪਰਖ ਹੋਏਗੀ ਸੱਚੇ ਕਹਿ ਦਰਬਾਰਾ ਰਾਮ, ਉੱਥੇ ਕੀ ਹੋਏਗਾ, ਖੋਟੇ ਦਰਗਹਿ ਸੁੱਟੀਅਨ ਉਭੇ ਕਰਨ ਪੁਕਾਰਾ ਰਾਮ। ਪਹਿਲਾਂ ਉਹਨਾਂ ਨੂੰ ਸਮਝਾਇਆ ਸੀ
ਵੀ ਖੋਟਿਓਂ ਖਰੇ ਹੋ ਜਾਓ। ਪਹਿਲਾਂ ਸਮਝਾਇਆ ਸੀ ਕਿ ਕੁਚੱਜੀ ਤੋਂ ਸੁਚੱਜੀ ਕਿੱਦਾਂ ਹੋਣਾ, ਪਰ ਸਮਝ ਨਹੀਂ ਆਈ। ਜਦੋਂ ਨਹੀਂ ਸਮਝ ਆਈ ਫਿਰ ਖੋਟੇ ਦਰਗਾਹ ਸੁੱਟੀਆਂ, ਸੁੱਟੀਆਂ ਮਤਲਬ ਪਾਸੇ ਕਰ ਦਿੱਤੇ, ਉਹਨਾਂ ਨੂੰ ਮਨਜ਼ੂਰੀ ਨਹੀਂ ਮਿਲੀ। ਉਹ ਨਾ ਮਨਜ਼ੂਰ ਹੋ ਗਏ ਵੀ ਤੁਸੀਂ ਇੱਥੇ ਮਨਜ਼ੂਰ ਨਹੀਂ, ਪ੍ਰਵਾਨ ਨਹੀਂ ਹੋ ਸਕਦੇ। ਵਾਹਿਗੁਰੂ ਦੀ ਨਜ਼ਰ ਵਿੱਚ ਤੁਸੀਂ ਖੋਟੇ ਹੋ, ਤੁਸੀਂ ਇਸ ਦਰ 'ਤੇ ਪ੍ਰਵਾਨ ਨਹੀਂ ਹੋ ਸਕਦੇ। ਉਹਨਾਂ ਨੂੰ ਜਦੋਂ ਦਰ ਤੋਂ ਬਾਹਰ ਕੀਤਾ, ਸੁੱਟੀਆਂ ਬਾਹਰ ਕੀਤਾ, ਜਨਮ ਮਰਨ ਆਵਾਗਮਨ ਵਾਲੇ ਪਾਸੇ ਪਾਇਆ, ਫਿਰ ਉਹ ਪੁਕਾਰ ਕਰਦੇ ਆ ਵੀ ਸਾਨੂੰ ਹੁਣ ਬਚਾ ਲਓ, ਇੱਕ ਮੌਕਾ ਸਾਨੂੰ ਹੋਰ ਦੇ ਦਿਓ, ਅਸੀਂ ਤੁਹਾਡੇ ਦਰ ਉੱਤੇ ਪ੍ਰਵਾਨ ਹੋਣਾ ਚਾਹੁੰਦੇ ਹਾਂ। ਫਿਰ ਪੁਕਾਰ ਕੀਤੀ ਉਹਨਾਂ ਨੇ, ਪਹਿਲਾਂ ਸਮਝਾਇਆ ਸੀ, ਸਮਝ ਨਹੀਂ ਆਈ। ਸਮਝ ਹੈ ਸੀ ਪਰ ਫਿਰ ਵੀ ਜਾਣ ਬੁੱਝ ਕੇ ਇਹ ਵਿਗੜਨ ਵਾਲੇ ਕਰਮ ਕਰਦਾ ਰਿਹਾ। ਸਤਿਗੁਰੂ ਮਹਾਰਾਜ ਜੀ ਬਾਣੀ ਵਿੱਚ ਵੀ ਜ਼ਿਕਰ ਕਰਦੇ ਆ, ਸਾਹਿਬ ਜੀ ਕਹਿੰਦੇ ਉਸ ਮਾਲਕ ਦੇ ਦਰ 'ਤੇ ਖਰੇ ਖਜ਼ਾਨੇ ਪਾਈਏ ਖੋਟੇ ਸਟੀਏ ਬਾਰ ਬਾਰ। ਖਰਿਆਂ ਨੂੰ ਖਜ਼ਾਨੇ ਦੇ ਵਿੱਚ ਰਲਾਇਆ ਜਾਏਗਾ, ਖੋਟੇ ਸਟੀਏ ਬਾਰ ਬਾਰ। ਹੁਣ ਜਦੋਂ ਉਹਨਾਂ ਖੋਟਿਆਂ ਨੂੰ ਦਰਬਾਰ ਤੋਂ ਬਾਹਰ ਕੀਤਾ, ਫਿਰ ਉਹ ਪੁਕਾਰ ਕਰਦੇ ਆ ਵੀ ਵਾਹਿਗੁਰੂ ਸਾਡੇ 'ਤੇ ਮਿਹਰ ਕਰੋ, ਅਸੀਂ ਤੁਹਾਡੇ ਦਰ ਤੋਂ ਦੂਰ ਨਹੀਂ ਹੋਣਾ ਚਾਹੁੰਦੇ। ਫਿਰ ਵਾਹਿਗੁਰੂ ਜੀ ਨੇ ਕਿਰਪਾ ਕੀਤੀ, ਅਕਾਲ ਪੁਰਖ ਪਰਮੇਸ਼ਵਰ ਨੇ ਇੱਕ ਰਸਤਾ ਦੱਸ ਦਿੱਤਾ ਸਤਿਗੁਰੂ ਦਾ, ਕਿ ਸਤਿਗੁਰ ਖੋਟਿਓਂ ਖਰੇ ਕਰਨ ਵਾਲਾ ਹੈ, ਹੋਰ ਕੋਈ ਨਹੀਂ ਜਿਹੜਾ ਤੁਹਾਨੂੰ ਖੋਟਿਓਂ ਖਰਾ ਕਰੇ। ਤੁਸੀਂ ਸਤਿਗੁਰੂ ਦੇ ਚਰਨੀ ਲੱਗੋ, ਸਤਿਗੁਰੂ ਦੇ ਬਚਨਾਂ ਨੂੰ ਮੰਨੋ, ਉਹਦੇ ਹੁਕਮ ਵਿੱਚ ਚੱਲੋ, ਉਹ ਤੁਹਾਨੂੰ ਖੋਟਿਓਂ ਖਰਾ ਕਰ ਦੇਗਾ। ਸਤਿਗੁਰੂ ਤੁਹਾਨੂੰ ਕਾਗੋ ਹੰਸ ਬਣਾ ਦੇਗਾ। ਕਾਂ ਕੀ ਹੈ? ਖੋਟਾ ਹੈ। ਹੰਸ ਕੀ ਹੈ? ਖਰਾ ਹੈ। ਉਹ ਤੁਹਾਨੂੰ ਬਗਲੇ ਤੋਂ ਵੀ ਹੰਸ ਬਣਾ ਦੇਗਾ। ਬਗਲਾ ਕੀ ਹੈ? ਖੋਟਾ, ਜਿਹਦੇ ਮਨ ਵਿੱਚ ਖੋਟ ਭਰੀ ਹੈ, ਬਾਹਰੋਂ ਤਾਂ ਇੱਦਾਂ ਖਲੋ ਜਾਂਦਾ ਜਿਵੇਂ ਸਮਾਧੀ ਲੱਗੀ ਹੋਵੇ, ਅਤੇ ਮਨ ਅੰਦਰ ਕੀ ਚੱਲ ਰਿਹਾ ਹੁੰਦਾ ਵੀ ਜਦੋਂ ਕੋਈ ਮੇਰਾ ਸ਼ਿਕਾਰ ਆਵੇ ਤਾਂ ਮੈਂ ਝਪਟਾ ਮਾਰ ਕੇ ਪਕੜ ਲਾਂ। ਬਗਲ ਸਮਾਧੀ। ਸਤਿਗੁਰੂ ਜੀ ਖੋਟਿਓਂ ਖਰੇ ਕਰਨ ਵਾਲੇ ਨੇ, ਪਰ ਸਮਝ ਹੋਵੇ ਕਿ ਮੈਂ ਖੋਟਾ ਹਾਂ। ਅਸੀਂ ਇੱਥੇ ਅਰਦਾਸ ਕਰੀਏ ਵੀ ਮਹਾਰਾਜ ਮੈਂ ਖੋਟਾ ਹਾਂ ਅਤੇ ਤੁਸੀਂ ਮੈਨੂੰ ਖੋਟੇ ਤੋਂ ਖਰਾ ਕਰ ਦਿਓ, ਮੈਂ ਅਵਗੁਣਾਂ ਨਾਲ ਭਰਿਆ ਹੋਇਆਂ ਅਤੇ ਤੁਸੀਂ ਮੈਨੂੰ ਸ਼ੁਭ ਗੁਣਾਂ ਦੀ ਦਾਤ ਬਖਸ਼ੋ। ਮੈਂ ਇਹ ਖੋਟਾ ਕਿਤੇ ਤੁਹਾਡੇ ਦਰ ਉੱਤੇ ਪ੍ਰਵਾਨ ਹੋ ਜਾਂ। ਇਹ ਗੁਰੂ ਸਾਹਿਬ ਨੇ ਸਾਨੂੰ ਦੇਖੋ ਗੁਰਬਾਣੀ ਦੀ ਕਸਵੱਟੀ ਦਿੱਤੀ ਹੈ ਖਰਾ ਹੋਣ ਵਾਸਤੇ, ਕਿ ਆਪਣੇ ਅੰਦਰੋਂ ਖੋਟ ਕੱਢ ਦੇ, ਵਿਕਾਰਾਂ ਦੀ ਮੈਲ ਜਿਹੜੀ ਹੈ ਉਹ ਆਪਣੇ ਅੰਦਰੋਂ ਧੋ ਦੇ, ਫਿਰ ਤੂੰ ਉਸ ਮਾਲਕ ਦੇ ਦਰ 'ਤੇ ਖਰਾ ਹੋ ਸਕਦਾ, ਪ੍ਰਵਾਨ ਹੋ ਸਕਦਾ। ਨਹੀਂ ਤਾਂ ਬਾਹਰ ਦੇ ਧਰਮ ਦੇ ਲਿਬਾਸ ਪਾ ਕੇ ਜਾਂ ਧਰਮ ਦੇ ਅਡੰਬਰ ਰਚ ਕੇ ਤੂੰ ਮਾਲਕ ਦੇ ਦਰ 'ਤੇ ਪ੍ਰਵਾਨ ਨਹੀਂ ਹੋ ਸਕਦਾ। ਅੰਦਰੋਂ ਧਰਮ ਵਾਲਾ ਗੁਣ ਵੀ ਚਾਹੀਦਾ ਹੈ, ਕੇਵਲ ਪਹਿਰਾਵਾ ਜਾਂ ਕੇਵਲ ਬਾਹਰ ਦਾ ਧਰਮ ਦਾ ਦਿਖਾਵਾ ਕਰਕੇ ਗੱਲ ਨਹੀਂ ਬਣਨੀ। ਖੋਟ ਤਾਂ ਅੰਦਰ ਹੈ, ਪਰਖਿਆ ਤਾਂ ਅੰਦਰੋਂ ਜਾਣਾ। ਇਹ ਤਨ ਦੇ ਤਲ ਤੋਂ ਨਹੀਂ ਪਰਖਿਆ ਜਾਣਾ, ਇਹ ਮਨ ਦੇ ਤਲ 'ਤੇ ਪਰਖਿਆ ਜਾਣਾ ਕਿ ਕਿੰਨੀ ਕੁ ਖੋਟ ਹੈ ਇਹਦੇ ਅੰਦਰ, ਕਿੰਨਾ ਕੁ ਇਹ ਅੰਦਰੋਂ ਖੋਟਾ ਹੈ, ਕਿੰਨਾ ਕੁ ਖਰਾ। ਇਹ ਮਨ ਦੇ ਤਲ 'ਤੇ ਪਰਖ ਹੋਣੀ ਹੈ, ਤਨ ਦੇ ਤਲ 'ਤੇ ਨਹੀਂ। ਦੁਨੀਆ ਜਿਹੜੀ ਪਰਖ ਕਰਦੀ ਹੈ ਉਹ ਤਨ ਦੇ ਤਲ 'ਤੇ, ਬਾਹਰ ਜੋ ਦਿਖਾਇਆ ਜਾ ਰਿਹਾ ਹੈ, ਜੋ ਦਿਸ ਰਿਹਾ ਹੈ, ਉਹਦੇ ਆਧਾਰ 'ਤੇ ਪਰਖ ਹੁੰਦੀ ਹੈ। ਇਸ ਲਈ ਦੁਨੀਆ ਧੋਖਾ ਖਾ ਜਾਂਦੀ ਹੈ, ਉਹ ਖੋਟੇ ਨੂੰ ਖਰਾ ਕਹਿ ਦਿੰਦੀ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਪਰਖ ਕੀਤੀ ਹੈ, ਸਿੱਖ ਸੰਗਤ ਦੇ ਵਿੱਚ ਵੀ
ਆਪਣੇ ਪੁੱਤਰਾਂ ਦੇ ਵਿੱਚ ਵੀ ਅਤੇ ਭਾਈ ਲਹਿਣਾ ਜੀ ਦੇ ਵਿੱਚ ਵੀ। ਅਤੇ ਉਸ ਪਰਖ ਦੇ ਵਿੱਚ ਖਰਾ ਕੌਣ ਉਤਰਿਆ? ਭਾਈ ਲਹਿਣਾ ਜੀ। ਅਤੇ ਜਦੋਂ ਖਰੇ ਉਤਰੇ ਅਤੇ ਪ੍ਰਵਾਨ ਹੋ ਗਏ ਅਤੇ ਗੁਰੂ ਅੰਗਦ ਦੇਵ ਜੀ ਦਾ ਰੂਪ ਹੋ ਗਏ। ਇਸੇ ਤਰ੍ਹਾਂ ਗੁਰੂ ਅੰਗਦ ਦੇਵ ਜੀ ਪਰਖ ਕਰਦੇ ਆ ਆਪਣੇ ਪੁੱਤਰਾਂ ਦੇ ਵਿੱਚ ਅਤੇ ਗੁਰੂ ਅਮਰਦਾਸ ਮਹਾਰਾਜ ਜੀ ਵਿੱਚ। ਪ੍ਰਵਾਨ ਕੌਣ ਹੋਇਆ? ਧੰਨ ਗੁਰੂ ਅਮਰਦਾਸ ਮਹਾਰਾਜ। ਹੁਣ ਦੇਖਣ ਨੂੰ ਤਾਂ ਗੁਰੂ ਨਾਨਕ ਸਾਹਿਬ ਦੇ ਪੁੱਤਰ ਵੀ ਨੇ, ਬਾਬਾ ਸ਼੍ਰੀ ਚੰਦ, ਬਾਬਾ ਲਖਮੀ ਦਾਸ ਜੀ, ਗੁਰੂ ਅੰਗਦ ਦੇਵ ਮਹਾਰਾਜ ਦੇ ਪੁੱਤਰ ਵੀ ਨੇ, ਬਾਬਾ ਦਾਤੂ ਜੀ ਅਤੇ ਬਾਬਾ ਦਾਸੂ ਜੀ। ਪਰ ਪਰਖ ਵਿੱਚ ਖਰਾ ਕੌਣ ਉਤਰਿਆ? ਧੰਨ ਗੁਰੂ ਅਮਰਦਾਸ ਮਹਾਰਾਜ। ਇਸੇ ਤਰ੍ਹਾਂ ਗੁਰੂ ਅਮਰਦਾਸ ਮਹਾਰਾਜ ਦੇ ਵੀ ਪੁੱਤਰ ਨੇ, ਬਾਬਾ ਮੋਹਨ ਅਤੇ ਬਾਬਾ ਮੋਰੀ ਜੀ। ਪਰ ਇਸ ਕਸਵੱਟੀ 'ਤੇ ਖਰਾ ਕੌਣ ਉਤਰਿਆ? ਭਾਈ ਜੇਠਾ, ਧੰਨ ਗੁਰੂ ਰਾਮਦਾਸ ਮਹਾਰਾਜ। ਔਰ ਕੇਵਲ ਪੁੱਤਰਾਂ ਵਿੱਚ ਨਹੀਂ, ਦੋ ਧੀਆਂ ਨੇ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਦੀਆਂ, ਬੀਬੀ ਭਾਨੀ ਜੀ ਅਤੇ ਬੀਬੀ ਦਾਨੀ ਜੀ। ਫਿਰ ਭਾਈ ਰਾਮਾ ਜੀ ਅਤੇ ਭਾਈ ਜੇਠਾ 'ਚ ਵੀ ਪਰਖ ਹੋਈ। ਸੰਗਤ ਦੀ ਨਜ਼ਰ ਦੇ ਵਿੱਚ ਦੋਵੇਂ ਹੀ ਖਰੇ ਨੇ, ਸੰਗਤ ਦੀ ਨਜ਼ਰ ਵਿੱਚ ਦੋਵੇਂ ਹੀ ਖਰੇ ਨੇ, ਦੋਵੇਂ ਹੀ ਪ੍ਰਵਾਨ ਹੋਣ ਵਾਲੇ ਨੇ। ਪਰ ਗੁਰੂ ਅਮਰਦਾਸ ਮਹਾਰਾਜ, ਫੈਸਲਾ ਤੁਸੀਂ ਕਰਨਾ, ਕਿਉਂਕਿ ਜਿਹੜੀ ਤੁਹਾਡੀ ਨਜ਼ਰ ਦੇਖ ਸਕਦੀ ਹੈ ਉਹ ਸਾਡੀ ਨਜ਼ਰ ਨਹੀਂ ਦੇਖ ਸਕਦੀ, ਅਸੀਂ ਸੰਸਾਰੀ ਜੀਵ ਹਾਂ। ਅਤੇ ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਪਰਖ ਕੀਤੀ, ਉਹ ਥੜੇ ਬਣਵਾ ਕੇ ਪਰਖ ਕੀਤੀ ਅਤੇ ਨਜ਼ਰ ਨਾਲ ਦੇਖਿਆ ਅਤੇ ਪ੍ਰਵਾਨ ਕੌਣ ਹੋਇਆ? ਭਾਈ ਜੇਠਾ ਜੀ, ਧੰਨ ਗੁਰੂ ਰਾਮਦਾਸ ਮਹਾਰਾਜ। ਮਹਾਰਾਜ ਕਹਿੰਦੇ ਆਹ ਹੈ ਪ੍ਰਵਾਨ। ਇਸੇ ਤਰ੍ਹਾਂ ਗੁਰੂ ਰਾਮਦਾਸ ਮਹਾਰਾਜ, ਪ੍ਰਿਥੀ ਚੰਦ ਹਰ ਵੇਲੇ ਗੁਰੂ ਰਾਮਦਾਸ ਮਹਾਰਾਜ ਦੇ ਕੋਲ ਰਹਿੰਦਾ ਹਰ ਵੇਲੇ, ਪਰ ਉਹ ਚਰਨਾਂ ਵਿੱਚ ਰਹਿ ਕੇ ਵੀ ਉਹਦਾ ਧਿਆਨ ਮਾਇਆਵੀ ਪਦਾਰਥਾਂ ਦੇ ਵਿੱਚ ਹੈ। ਪਰ ਦੇਖਣ ਵਾਲੇ ਕਹਿੰਦੇ ਆ ਵੀ ਪ੍ਰਿਥੀ ਚੰਦ ਬਹੁਤ ਖਰਾ ਹੈ। ਜਦੋਂ ਗੁਰੂ ਅਰਜਨ ਦੇਵ ਮਹਾਰਾਜ ਨੂੰ ਜ਼ਿੰਮੇਵਾਰੀਆਂ ਦਿੱਤੀਆਂ, ਉਹ ਖੋਟੇ ਅਤੇ ਖਰੇ ਦੀ ਪਛਾਣ ਹੋ ਗਈ, ਅੰਦਰੋਂ ਖੋਟ ਬਾਹਰ ਆ ਗਈ, ਪ੍ਰਿਥੀ ਚੰਦ ਦੀ ਖੋਟ ਬਾਹਰ ਆ ਗਈ। ਜਦੋਂ ਜ਼ੁਬਾਨ ਤੋਂ ਅਪਸ਼ਬਦ ਨਿਕਲਣੇ ਸ਼ੁਰੂ ਹੋ ਗਏ। ਇਸ ਲਈ ਸੰਗਤ ਨੇ ਪਹਿਲਾਂ ਸੋਚਿਆ ਸੀ ਵੀ ਹਰ ਵੇਲੇ ਪ੍ਰਿਥੀ ਚੰਦ ਕੋਲ ਰਹਿੰਦਾ, ਹਰ ਵੇਲੇ ਸੇਵਾ 'ਚ ਰਹਿੰਦਾ, ਪਰ ਇੱਥੇ ਤਾਂ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਹੁਣ ਖੋਟੇ ਅਤੇ ਖਰੇ ਦੀ ਪਛਾਣ ਹੋ ਗਈ, ਅਤੇ ਖਰਾ ਪ੍ਰਵਾਨ ਹੁੰਦਾ, ਖੋਟਾ ਨਹੀਂ ਹੁੰਦਾ। ਧੀਰਮਲ ਪ੍ਰਵਾਨ ਨਹੀਂ ਹੋਇਆ, ਰਾਮ ਰਾਏ ਪ੍ਰਵਾਨ ਨਹੀਂ ਹੋਇਆ, ਇਹ ਤਾਂ ਗੁਰੂ ਪਰਿਵਾਰ ਦੇ ਵਿੱਚੋਂ ਹੀ ਹੈ ਨਾ। ਕਿਉਂ? ਕਿਉਂਕਿ ਇਸ ਕਸਵੱਟੀ ਉੱਤੇ ਖਰੇ ਨਹੀਂ ਉਤਰ ਸਕੇ। ਪੁੱਤਰੀ ਕੌਲ ਨਾ ਪਾਲਿਓ, ਕੌਲ ਕਹਿੰਦੇ ਆ ਬਚਨ। ਪੁੱਤਰਾਂ ਨੇ ਪਿਤਾ ਗੁਰਦੇਵ ਜੀ ਦੇ ਬਚਨਾਂ ਦੀ ਪਾਲਣਾ ਨਹੀਂ ਕੀਤੀ, ਉਹਨਾਂ ਦੇ ਹੁਕਮ ਦੀ ਪਾਲਣਾ ਨਹੀਂ ਕੀਤੀ, ਪਰ ਇੱਥੇ ਤਾਂ ਹੁਕਮ ਮੰਨਿਆ ਹੋਵੇ ਪ੍ਰਵਾਨ ਵਾਲੀ ਖੇਡ ਹੈ। ਸਿਰਫ ਬਾਹਰੋਂ ਧਰਮੀ ਹੋ ਜਾਣਾ ਕਾਫੀ ਨਹੀਂ ਹੈ, ਅੰਦਰੋਂ ਧਰਮ ਦਾ ਗੁਣ ਵੀ ਹੋਣਾ ਚਾਹੀਦਾ। ਅਸੀਂ ਬਾਹਰੋਂ ਤਾਂ ਖਰੇ ਹੋ ਕੇ ਦਿਖਾ ਦਿਆਂਗੇ, ਦੁਨੀਆ ਵਾਹ ਵਾਹ ਵੀ ਕਰ ਦੇਗੀ, ਪਰ ਜਿਹਨੇ ਆਪਣੀ ਨਜ਼ਰ ਵਿੱਚ ਪਰਖਣਾ ਉੱਥੇ ਪਤਾ ਲੱਗਣਾ ਵੀ ਖੋਟੇ ਹਾਂ ਕਿ ਖਰੇ ਹਾਂ, ਫੈਸਲਾ ਤਾਂ ਉੱਥੇ ਹੋਣਾ। ਇਸ ਵਾਸਤੇ ਮਹਾਰਾਜ ਕਹਿੰਦੇ ਨੇ ਜਦੋਂ ਉਹਨੇ ਪਰਖਣਾ, ਫਿਰ ਖਰੇ ਖਜ਼ਾਨੇ ਪਾਈਏ, ਖੋਟੇ ਸਟੀਆਂ ਬਾਰ ਬਾਰ, ਫਿਰ ਇਹ ਜੰਮਣ ਮਰਨ। ਬਾਹਰ ਦਾ ਮਤਲਬ ਆ ਸੰਸਾਰ, ਇੱਥੇ ਫਿਰ ਜੰਮਣ ਮਰਨ ਆਵਾਗਮਨ। ਖਰੇ ਉਹਦੇ ਖਜ਼ਾਨੇ ਵਿੱਚ ਰਲ ਗਏ, ਉਹ ਜੋਤੀ ਜੋਤ ਰਲੀ ਸੰਪੂਰਨ ਥੀ ਆ ਰਾਮ, ਉਹ ਜੋਤ ਵਿੱਚ ਜੋਤ ਰਲ ਗਈ, ਉਹਨਾਂ ਦਾ ਜੀਵਣਾ, ਉਹਨਾਂ ਦਾ ਆਉਣਾ ਸਫਲ ਹੋ ਗਿਆ। ਪਰ ਜਿਹੜੇ ਖੋਟੇ ਸੀ ਉਹ ਫਿਰ ਕੀ ਹੋਇਆ? ਉਹਨਾਂ ਨੂੰ ਫਿਰ ਮਾਲਕ ਦੇ ਦਰ ਤੋਂ ਬਾਹਰ ਕੀਤਾ, ਉਹ ਮਨਜ਼ੂਰ ਨਹੀਂ ਹੋਏ, ਪ੍ਰਵਾਨ ਨਹੀਂ ਹੋਏ। ਅਤੇ ਜਦੋਂ ਉਹ ਪ੍ਰਵਾਨ ਨਹੀਂ ਹੋਏ, ਫਿਰ ਉਹ ਪੁਕਾਰ ਕਰਦੇ ਆ ਵੀ ਹੁਣ ਸਾਨੂੰ ਮਹਾਰਾਜ ਜੀ ਦੱਸੋ, ਸਾਨੂੰ ਰਸਤਾ ਦੱਸੋ,
ਅਸੀਂ ਤੁਹਾਡੇ ਦਰ 'ਤੇ ਖਰੇ ਹੋ ਕੇ ਪ੍ਰਵਾਨ ਹੋਣਾ ਚਾਹੁੰਦੇ ਹਾਂ। ਅਤੇ ਇੱਕੋ ਹੀ ਤਰੀਕਾ ਹੈ, ਸਤਿਗੁਰੂ ਖੋਟਿਆਂ ਨੂੰ ਖਰਾ ਕਰਦਾ ਹੈ। ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਜੀ ਕਿਰਪਾ ਕਰਦੇ ਆ, ਕਹਿੰਦੇ ਖੋਟੇ ਖਰੇ ਸਭ ਪਰਖੀਆਂ, ਤਿਤ ਸੱਚੇ ਕੈ ਦਰਬਾਰ ਹਰਾਮ, ਖੋਟੇ ਦਰਗਾਹ ਸੁੱਟੀਆਂ ਉਬੇ ਉਬੇ। ਮਤਲਬ ਜਦੋਂ ਉਹਨਾਂ ਨੂੰ ਦਰ ਤੋਂ ਬਾਹਰ ਕੀਤਾ ਵੀ ਤੁਸੀਂ ਇਸ ਦਰ 'ਤੇ ਪ੍ਰਵਾਨ ਨਹੀਂ ਹੋ ਸਕਦੇ ਹੋ, ਤੁਸੀਂ ਖੋਟੇ ਹੋ, ਫਿਰ ਉਬੇ ਉਬੇ ਮਤਲਬ ਖਲੋਤੇ ਹੋਏ, ਪਹਿਲਾਂ ਪ੍ਰਵਾਹ ਨਹੀਂ ਕੀਤੀ, ਬੜਾ ਸਮਝਾਇਆ ਸਮਝ ਨਹੀਂ ਆਈ, ਹੁਣ ਦਰਵਾਜ਼ੇ ਦੇ ਬਾਹਰ ਖਲੋਤੇ ਹੋਏ ਕਰਨ ਪੁਕਾਰਾ ਰਾਮ, ਪੁਕਾਰ ਕਰਦੇ ਆ ਕਿ ਸਾਨੂੰ ਪ੍ਰਵਾਨ ਕਰ ਲਓ, ਅਸੀਂ ਖੋਟਿਓਂ ਖਰੇ ਹੋਣਾ ਚਾਹੁੰਦੇ ਹਾਂ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਕਿਰਪਾ

ਉਭੇ ਖਲੋਤੇ ਹੋਏ ਕਰਨ ਪੁਕਾਰਾ ਪੁਕਾਰ ਕਰਦੇ ਨੇ। ਮੁਗਦ ਗਵਾਰਾ ਮਨਮੁਖ ਜਨਮ ਗਵਾਇਆ। ਮੂਰਖ ਗਵਾਰ ਮੂਰਖਾਂ ਦੇ ਵੀ ਮੂਰਖ, ਮਨਮੁਖ ਬਣ ਕੇ ਆਪਣਾ ਜਨਮ ਗਵਾ ਲਿਆ। ਜਿਨ੍ਹਾਂ ਨੇ ਆਪਣਾ ਜਨਮ ਮੂਰਖ ਬਣ ਕੇ ਗਵਾਰ ਬਣ ਕੇ ਆਪਣਾ ਜਨਮ ਗਵਾ ਲਿਆ, ਉਹਦੇ ਦਰ 'ਤੇ ਪ੍ਰਵਾਨ ਨਹੀਂ ਹੋ ਸਕੇ, ਉਹ ਵਾਹਿਗੁਰੂ ਜੀ ਦੇ ਖਜ਼ਾਨੇ ਦੇ ਵਿੱਚ ਨਹੀਂ ਰਲ ਸਕੇ, ਉਹ ਜੋਤੀ ਜੋਤ ਰਲੀ ਵਾਲੀ ਅਵਸਥਾ ਨਹੀਂ ਬਣਾ ਸਕੇ। ਹੁਣ ਉਹ ਜਨਮ ਮਨਮੁੱਖਾਂ ਨੇ ਗਵਾ ਲਿਆ, ਇਸ ਲਈ ਉਹ ਪੁਕਾਰ ਕਰਦੇ ਆ ਕਿ ਸਾਨੂੰ ਇੱਕ ਮੌਕਾ ਹੋਰ ਦੇ ਦਿਓ, ਸਾਨੂੰ ਮਹਾਰਾਜ ਇੱਕ ਵਾਰੀ ਮਨੁੱਖਾ ਜਨਮ ਵਾਲਾ ਮੌਕਾ ਹੋਰ ਦੇ ਦਿਓ, ਅਸੀਂ ਖੋਟਿਓਂ ਖਰੇ ਹੋਣਾ ਚਾਹੁੰਦੇ। ਕਿਉਂਕਿ ਹੋਰ ਕੋਈ ਜੂਨ ਨਹੀਂ ਐਸੀ ਹੈ ਜਨਮ ਜਿਹਦੇ ਵਿੱਚ ਖੋਟਿਓਂ ਖਰਾ ਹੋ ਸਕਦੇ ਹਾਂ, ਬਾਕੀ ਤਾਂ ਸਭ ਸਜਾਵਾਂ ਹੀ ਭੁਗਤ ਰਹੇ ਹਾਂ ਆਪਾਂ। ਇੱਕ ਤਾਂ ਇਹ ਹੈ ਨਾ ਵੀ ਦੁਨੀਆਂ ਨੇ ਦੇਖੋ ਇੱਕ ਕਾਨੂੰਨ ਬਣਾ ਦਿੱਤਾ, ਇੱਕ ਰੂਲ ਇੱਕ ਨਿਯਮ ਬਣਾ ਦਿੱਤਾ, ਉੱਥੇ ਕੀ ਬਣਾ ਦਿੱਤਾ, ਕਚਹਿਰੀ ਬਣ ਗਈ, ਕੋਰਟ ਕਚਹਿਰੀਆਂ ਜੇਲ੍ਹਾਂ ਬਣ ਗਈਆਂ, ਵਕੀਲ ਬਣ ਗਏ, ਜੱਜ ਬਣ ਗਏ, ਉਹਨਾਂ ਨੇ ਫਿਰ ਦਲੀਲਾਂ ਦਿੱਤੀਆਂ, ਜੱਜ ਨੇ ਫੈਸਲਾ ਸੁਣਾ ਤਾ, ਸਜ਼ਾ ਹੋ ਗਈ, ਹੁਣ ਉਹ ਜੇਲ੍ਹਾਂ ਵਿੱਚ ਬੰਦ। ਇੱਕ ਤਾਂ ਇਹ ਸਜ਼ਾ ਹੈ, ਉਹ ਸਰੀਰ ਭੋਗ ਰਿਹਾ। ਜਿਹੜੀਆਂ ਬਾਹਰ ਦੀਆਂ ਜੇਲ੍ਹਾਂ ਨੇ ਇਹਦੇ ਵਿੱਚ ਜਿਹੜੀ ਸਜ਼ਾਵਾਂ ਨੇ ਉਹ ਆ ਸਰੀਰ ਭੋਗ ਰਿਹਾ, ਪਰ ਜਿਹੜੀਆਂ ਜੰਮਣ ਮਰਨ ਦੇ ਵਿੱਚ ਇਹ ਜਿੰਨੀਆਂ ਵੀ ਜੂਨਾਂ ਅਸੀਂ ਦੇਖ ਰਹੇ ਹਾਂ, ਇੱਕ ਆ ਸਜ਼ਾਵਾਂ ਨੇ, ਇਹ ਸਜ਼ਾਵਾਂ ਸਾਡੇ ਅੰਦਰ ਦੀ ਰੂਹ ਜਿਹੜੀ ਹੈ ਨਾ ਜਿੰਦ, ਇਹ ਭੋਗ ਰਹੀ ਹੈ, ਕਦੇ ਕਿਸੇ ਜਨਮ ਵਿੱਚ ਕਦੇ ਕਿਸੇ ਜਨਮ। ਸਿਰਫ ਜੇਲ੍ਹਾਂ ਹੀ ਬਦਲ ਰਹੀਆਂ, ਕਦੇ ਪਸ਼ੂ ਜੂਨੀ ਵਿੱਚ, ਕਦੇ ਪੰਛੀ ਜੂਨੀ ਵਿੱਚ, ਕਦੇ ਜਾਨਵਰ ਜੂਨੀ ਵਿੱਚ, ਕਦੇ ਕੀਟ ਪਤੰਗਿਆਂ ਦੀ ਜੂਨੀ ਵਿੱਚ। ਮਹਾਰਾਜ ਜੀ ਕਹਿੰਦੇ ਇਹ ਦੋਸ਼ੀ ਕਰਾਰ ਦਿੱਤਾ ਗਿਆ ਮਾਲਕ ਦੀ ਨਜ਼ਰ ਵਿੱਚ, ਵੀ ਇਹ ਦੋਸ਼ੀ ਹੈ, ਇਹਨੂੰ ਮਨੁੱਖਾ ਜਨਮ ਉੱਤਮ ਜਨਮ ਦਿੱਤਾ ਸੀ ਪਰ ਇਹ ਨਹੀਂ ਸਵਾਰ ਸਕਿਆ। ਇਹ ਨਾਮ ਦੀ ਕਮਾਈ ਕਰਕੇ ਅੰਦਰੋਂ ਖੋਟਿਓਂ ਖਰਾ ਨਹੀਂ ਹੋ ਸਕਿਆ, ਇਹ ਅਵਗਣ ਛੱਡ ਕੇ ਗੁਣ ਗ੍ਰਹਿਣ ਨਹੀਂ ਕਰ ਸਕਿਆ, ਇਸ ਲਈ ਇਹ ਦੋਸ਼ੀ ਹੈ। ਫਿਰ ਉਹਨੂੰ ਦੋਸ਼ੀ ਨੂੰ ਸਜ਼ਾ ਕੀ ਮਿਲਦੀ ਹੈ? ਫਿਰ ਵੱਖ ਵੱਖ ਜੂਨਾਂ, ਇਹ ਜੂਨਾਂ ਵੱਖ ਵੱਖ ਇੱਕ ਤਰ੍ਹਾਂ ਦੀਆਂ ਜੇਲ੍ਹਾਂ ਨੇ, ਇੰਨੇ ਸਾਲ ਇਹਦੇ 'ਚ, ਇੰਨੇ ਸਾਲ ਇਹਦੇ 'ਚ, ਇੰਨੇ ਸਾਲ ਇਹਦੇ ਵਿੱਚ। ਹੁਣ ਉਹ ਅੰਦਰ ਦੀ ਰੂਹ ਪੁਕਾਰ ਕਰਦੀ ਹੈ ਕਿ ਮੈਨੂੰ ਇੱਕ ਵਾਰ ਮਨੁੱਖਾ ਜਨਮ ਦਿੱਤਾ ਜਾਵੇ ਤਾਂ ਕਿ ਮੈਂ ਇਹਦੇ ਵਿੱਚ ਖੋਟਿਓਂ ਖਰੇ ਹੋ ਕੇ ਆਪਣੇ ਆਪ ਨੂੰ ਮੁਕਤ ਕਰਵਾ ਸਕਾਂ। ਇਸ ਵੱਖ ਵੱਖ ਜੂਨਾਂ ਦੇ ਵਿੱਚ ਭਟਕਣ ਤੋਂ ਮੇਰਾ ਛੁਟਕਾਰਾ ਹੋ ਜਾਏ, ਫਿਰ ਉਹ ਪੁਕਾਰ ਅੰਦਰ ਦੀ ਜਿਹੜੀ ਰੂਹ ਹੈ ਜੀਵ ਆਤਮਾ, ਉਹਨੇ ਫਿਰ ਪੁਕਾਰ ਕੀਤੀ ਵੀ ਮੈਂ ਆਪਣਾ ਜਨਮ ਮਨ ਮੁੱਖ ਬਣ ਕੇ, ਗਵਾਰ ਬਣ ਕੇ, ਮੂਰਖ ਬਣ ਕੇ ਮੈਂ ਆਪਣਾ ਜਨਮ ਗਵਾ ਲਿਆ ਹੈ। ਕਿਉਂਕਿ ਹੁਣ ਗੱਲ ਉਹਦੇ ਦਰਬਾਰ ਦੀ ਹੋ ਰਹੀ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨੇ ਮਨਮੁੱਖ ਜਨਮ ਗਵਾਇਆ, ਉਹਨੇ ਗਵਾ ਲਿਆ ਸਾਰਾ ਹੀ ਜਨਮ ਆਪਣਾ, ਸਮਾਂ ਜਿਹੜਾ ਸੀ ਉਹ ਬਿਰਥਾ ਗਵਾ ਲਿਆ। ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ। ਜਿਹਨੂੰ ਤਾਂ ਸਮਝ ਆ ਗਈ ਉਹ ਤਾਂ ਗੁਰਮੁਖ ਲਾਹਾ ਲੈ ਗਏ ਤੇ ਪ੍ਰਵਾਨ ਹੋ ਗਏ, ਜਿਹਨੂੰ ਸਮਝ ਨਹੀਂ ਆਈ ਮਨਮੁੱਖ ਚੱਲੇ ਮੂਲ ਗਵਾਏ ਜੀ, ਉਹ ਤੇ ਗਵਾਈ ਬੈਠਾ, ਹੁਣ ਤੇ ਉਹਦੀ ਮੌਜ ਹੈ, ਉਹਨੇ ਕਦੋਂ ਦੁਬਾਰਾ ਇਹ ਮਨੁੱਖਾ ਜਨਮ ਦੇਣਾ। ਕਬੀਰ ਸਾਹਿਬ ਜੀ ਬੜੇ ਕਮਾਲ ਦੀ ਉਦਾਹਰਣ ਦਿੰਦੇ ਆ, ਕਮਾਲ ਦੀ ਉਦਾਹਰਣ ਦੇ ਕੇ ਸਮਝਾਉਂਦੇ ਆ ਬੰਦੇ ਆ, ਫਲ ਜਿਹੜਾ ਅੱਜ ਦਰਖਤ ਨਾਲ ਲੱਗਾ ਹੋਇਆ ਨਾ, ਇਹਦੇ ਵੱਲ ਦੇਖ ਕੇ ਤੇ ਆਪਣੇ ਵੱਲ ਦੇਖ ਕੇ ਹੋਸ਼ ਕਰ ਲੈ, ਕਿਉਂਕਿ ਜੇ ਇਹ ਫਲ ਇੱਕ ਵਾਰੀ ਟੁੱਟ ਗਿਆ ਇਹਨੂੰ ਦੁਬਾਰਾ ਕਿਸੇ ਤਰ੍ਹਾਂ ਵੀ ਨਹੀਂ ਜੋੜਿਆ ਜਾ ਸਕਦਾ। ਜਦੋਂ ਤੱਕ ਜੁੜਿਆ ਹੈ ਜੁੜਿਆ, ਜਦੋਂ ਇਹ ਟੁੱਟ ਗਿਆ ਟਾਣੀ ਨਾਲੋਂ, ਜਿੰਨਾ ਮਰਜ਼ੀ ਕੋਈ ਯਤਨ ਕਰ ਲਵੇ ਉਹ ਟੁੱਟਿਆ ਹੋਇਆ ਫਲ ਦੁਬਾਰਾ ਨਹੀਂ ਜੁੜ ਸਕਦਾ।
ਇਸੇ ਤਰ੍ਹਾਂ ਇਹ ਮਨੁੱਖਾ ਜਨਮ ਹੈ। ਇਹ ਮਨੁੱਖਾ ਜਨਮ ਸਾਨੂੰ ਦਿੱਤਾ ਸੀ ਪਰਮੇਸ਼ਵਰ ਨਾਲ ਜੁੜਨ ਵਾਸਤੇ, ਪਰ ਜੇ ਇਹ ਮਨੁੱਖਾ ਜਨਮ ਬਿਰਥਾ ਚਲਾ ਗਿਆ, ਮੁੜ ਕੇ ਦੁਬਾਰਾ ਇਹ ਜਨਮ ਨਹੀਂ ਮਿਲਣਾ। ਕਬੀਰ, ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੰਬਾਰ, ਜਿਉਂ ਬੰਨ ਫਲ ਪਾਕੈ ਭੋਏ ਗਿਰੈ, ਬਹੁਰ ਨਾ ਲਾਗੈ ਡਰ। ਜਿਉਂ ਐਗਜ਼ੈਂਪਲ ਹੈ, ਉਦਾਹਰਣ ਹੈ। ਔਰ ਜਿਹੜੀ ਕਬੀਰ ਸਾਹਿਬ ਨੇ ਉਦਾਹਰਣ ਦਿੱਤੀ ਹੈ, ਅੱਜ ਵਿਗਿਆਨਕ ਯੁੱਗ ਹੈ, ਆਪਾਂ ਜਿਹੜੇ ਯੁੱਗ ਵਿੱਚ ਜੀ ਰਹੇ ਹਾਂ, ਇਹ ਸਾਇੰਸ ਦਾ ਵਿਗਿਆਨ ਦਾ ਯੁੱਗ ਹੈ। ਅੱਗੇ ਹੋਰ ਤਰੱਕੀਆਂ ਹੋ ਜਾਣਗੀਆਂ, 100 ਸਾਲ ਬਾਅਦ, 200 ਸਾਲ ਬਾਅਦ ਵਿਗਿਆਨ ਹੋਰ ਤਰੱਕੀਆਂ 'ਤੇ ਹੋਏਗਾ, ਪਰ ਕਬੀਰ ਸਾਹਿਬ ਜੀ ਨੇ ਜਿਹੜੀ ਉਦਾਹਰਣ ਦਿੱਤੀ ਹੈ, ਇਹਨੂੰ ਗਲਤ ਨਹੀਂ ਕੋਈ ਸਾਬਤ ਕਰ ਸਕਦਾ। ਇਹ ਸੱਚ ਹੈ, ਇਹ ਜੁਗੋ ਜੁਗ ਅਟਲ ਸੱਚਾਈ ਹੈ। ਯੁੱਗ ਭਾਵੇਂ ਜਿਹੜਾ ਮਰਜ਼ੀ ਹੋਵੇ, ਸਮਾਂ ਜਿਹੜਾ ਮਰਜ਼ੀ ਹੋਵੇ, ਪਰ ਜੋ ਸੱਤ ਹੈ ਉਹਨੂੰ ਕੋਈ ਝੁਠਲਾ ਨਹੀਂ ਸਕਦਾ। ਇਸ ਲਈ ਮਹਾਰਾਜ ਕਹਿੰਦੇ, ਦੇਖੀ ਕਿਤੇ ਖੋਟਾ ਨਾ ਰਹਿ ਜਾਈ।

ਮਹਾਂਪੁਰਖਾਂ ਨੇ ਆਪਣਾ ਜਨਮ ਗਵਾਇਆ ਮੂਰਖ ਬਣ ਕੇ, ਗਵਾਰ ਬਣ ਕੇ। ਕਾਰਨ ਵਿਖਿਆ ਮਾਇਆ ਜਿਨ ਜਗਤ ਭੁਲਾਇਆ। ਇਹ ਜਿਹੜੀ ਮਾਇਆ ਦੀ ਬਿੱਖ ਸੀ ਨਾ, ਬਿੱਖ ਜ਼ਹਿਰ, ਇਹ ਬੜੀ ਸਵਾਦ ਲੱਗਦੀ ਸੀ। ਜਿਹੜੀ ਜ਼ਹਿਰ ਹੈ ਉਹ ਮਿੱਠੀ ਲੱਗ ਰਹੀ ਸੀ, ਅਤੇ ਜਿਹੜਾ ਅੰਮ੍ਰਿਤ ਸੀ ਉਹ ਜ਼ਹਿਰ ਵਰਗਾ ਲੱਗਦਾ ਸੀ। ਅੱਜ ਵੀ ਜੇ ਕਹੀਏ ਵੀ ਅੰਮ੍ਰਿਤ ਦੀ ਦਾਤ ਲੈ ਲਓ ਜਾਂ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਅਤੇ ਇੱਦਾਂ ਲੱਗਦਾ ਜਿਵੇਂ ਬੜਾ ਕੜਵਾ ਹੈ। ਅਤੇ ਜਿਹੜੇ ਕੌੜੇ ਪਦਾਰਥ ਨੇ ਨਸ਼ਿਆਂ ਵਾਲੇ, ਉਹ ਭਰ ਭਰ ਕੇ ਪੀਂਦੇ ਆ, ਬੜੇ ਸਵਾਦ ਆਉਂਦੇ ਆ। ਜਾਂ ਕਿਸੇ ਦੀ ਨਿੰਦਾ, ਕਿਸੇ ਦੀ ਬੁਰਿਆਈ ਕਰਨੀ, ਉਹ ਬੜੀ ਮਿੱਠੀ ਲੱਗਦੀ ਹੈ। ਪਰ ਇਹਦਾ ਬਾਅਦ ਵਿੱਚ ਅਸਰ ਤਾਂ ਬਾਅਦ ਵਿੱਚ ਪਤਾ ਲੱਗਣਾ ਨਾ। ਅਸਰ ਤਾਂ ਜਿਹੜਾ ਉਹ ਬਾਅਦ ਵਿੱਚ ਹੀ ਹੁੰਦਾ। ਕੋਈ ਆਪਾਂ ਦਵਾਈ ਖਾਂਦੇ ਹਾਂ ਅਤੇ ਉਹਦਾ ਅਸਰ ਤਾਂ ਬਾਅਦ ਵਿੱਚ ਹੀ ਪਤਾ ਲੱਗਦਾ। ਕੋਈ ਵੀ ਅਸੀਂ ਚੀਜ਼ ਪੀ ਰਹੇ ਹਾਂ, ਭਾਵੇਂ ਉਹ ਅੰਮ੍ਰਿਤ ਹੈ ਭਾਵੇਂ ਬਿੱਖ ਹੈ, ਅਸਰ ਤਾਂ ਉਹਦਾ ਬਾਅਦ 'ਚ ਹੀ ਆਉਣਾ। ਜਿਵੇਂ ਇੱਕ ਕਹਾਵਤ ਹੈ ਕਿ ਔਲੇ ਦਾ ਖਾਧਾ ਅਤੇ ਸਿਆਣੇ ਦਾ ਆਖਿਆ, ਇਹ ਬਾਅਦ ਵਿੱਚ ਹੀ ਪਤਾ ਲੱਗ, ਅਸਰ ਤਾਂ ਬਾਅਦ ਵਿੱਚ ਪਤਾ ਲੱਗਦਾ। ਔਲੇ ਖਾਧੇ ਹੋਣ ਅਤੇ ਪਤਾ ਬਾਅਦ ਵਿੱਚ ਲੱਗਦਾ ਵੀ ਇਹਦੇ 'ਚ ਕੀ ਗੁਣ ਸੀ। ਅਤੇ ਕਿਸੇ ਬਜ਼ੁਰਗ ਨੇ, ਸੂਝਵਾਨ ਨੇ ਕੋਈ ਗੱਲ ਸਿਆਣੀ ਆਖੀ ਹੋਵੇ, ਇਹ ਜਦੋਂ ਠੋਕਰ ਵੱਜਦੀ ਹੈ ਨਾ ਠੋਕਰ, ਫਿਰ ਉਹ ਸਿਆਣੀ ਦੀ, ਬਜ਼ੁਰਗ ਦੀ ਗੱਲ ਯਾਦ ਆਉਂਦੀ ਹੈ ਕਿ ਮੈਨੂੰ ਬਜ਼ੁਰਗ ਨੇ ਆਹ ਗੱਲ ਸਮਝਾਈ ਸੀ। ਪਹਿਲਾਂ ਨਹੀਂ ਸਮਝ ਆਈ, ਪਹਿਲੇ ਤਾਂ ਬਜ਼ੁਰਗਾਂ ਦੀਆਂ ਗੱਲਾਂ ਐਵੇਂ ਫਜ਼ੂਲ ਹੀ ਲੱਗਦੀਆਂ ਨੇ। ਬਹੁਤ ਘਰ ਐਸੇ ਨੇ ਜਿੱਥੇ ਬਜ਼ੁਰਗ ਬੈਠੇ ਆ, ਬੋਲਦੇ ਆ, ਪਰ ਅੱਗੋਂ ਬੱਚੇ ਕਹਿੰਦੇ ਆ ਤੁਹਾਡਾ ਤਾਂ ਕੰਮ ਹੀ ਬੋਲਣਾ, ਤੁਸੀਂ ਬੈਠੇ ਬਸ, ਤੁਹਾਨੂੰ ਹੋਰ ਕੁਛ ਆਉਂਦਾ ਨਹੀਂ। ਪਰ ਜਦੋਂ ਜ਼ਿੰਦਗੀ ਵਿੱਚ ਠੋਕਰ ਲੱਗਦੀ ਹੈ ਨਾ ਠੋਕਰ, ਫਿਰ ਉਹ ਬਜ਼ੁਰਗਾਂ ਦੀਆਂ ਆਖੀਆਂ ਗੱਲਾਂ ਯਾਦ ਆਉਂਦੀਆਂ ਨੇ। ਜਦੋਂ ਬੋਲਦੇ ਸੀ ਉਦੋਂ ਚੰਗੇ ਨਹੀਂ ਸੀ ਲੱਗਦੇ, ਅਤੇ ਜਦੋਂ ਹੁਣ ਗੱਲਾਂ ਯਾਦ ਆਉਂਦੀਆਂ, ਹੁਣ ਬਜ਼ੁਰਗ ਨਹੀਂ ਰਹੇ, ਪਛਤਾਵਾ ਰਹਿ ਗਿਆ। ਇਸ ਵਾਸਤੇ ਸਤਿਗੁਰੂ ਮਹਾਰਾਜ ਜੀ ਆਖਦੇ ਨੇ, ਕਹਿੰਦੇ ਮੂਰਖ ਮਨਮੁਖ ਨੇ ਵਿਖਿਆ ਮਾਇਆ ਜਿਨ ਜਗਤ ਭੁਲਾਇਆ। ਇਹਨਾਂ ਨੂੰ ਇਹ ਜਿਹੜੀ ਮਾਇਆ ਸੀ ਨਾ ਤ੍ਰੈ ਗੁਣੀ, ਰਜਗੁਣ ਤਮ ਗੁਣ ਸਤਗੁਣ ਵਾਲੀ, ਇਹਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਜ਼ਹਿਰ ਛੱਡ ਦਿੱਤੀ। ਇਹ ਜ਼ਹਿਰ ਹੈ ਜਿਹਨੇ ਜਗਤ ਭੁਲਾਇਆ। ਜਗਤ ਵਿੱਚ ਇਹ ਮਨੁੱਖਾ ਜਨਮ ਹੀ ਭੁਲਾ ਕੇ ਰੱਖ ਦਿੱਤਾ ਕਿ ਮੈਂ ਇਸ ਮਨੁੱਖਾ ਜਨਮ ਦੇ ਵਿੱਚ ਕਿਹੜਾ ਲਾਹਾ ਲੈਣ ਵਾਸਤੇ ਆਇਆ। ਪ੍ਰਾਣੀ ਤੋਂ ਆਇਆ, ਲਾਹਾ ਲੈਣ ਲੱਗਾ ਕਿੱਤ ਕੁਫੱਕੜੇ। ਇਹ ਭੈੜੇ ਕੰਮਾਂ 'ਚ ਕਿਉਂ ਲੱਗ ਗਿਆ? ਕਿਉਂਕਿ ਵਿਖ ਮਾਇਆ ਜਿਨ ਜਗਤ ਭੁਲਾਇਆ, ਵਿਖਿਆ। ਇਹ ਜ਼ਹਿਰ ਰੂਪੀ ਮਾਇਆ ਨੇ ਭੁਲਾ ਦਿੱਤਾ ਕਿ ਤੂੰ ਕਿਹੜੀ ਜੂਨ ਵਿੱਚ ਆਇਆ ਹੈ, ਕਿਹੜੇ ਜਨਮ ਦੇ ਵਿੱਚ ਤੂੰ ਆਇਆ ਹੈ। ਇਸ ਲਈ ਕਰਤੂਤ ਪਸ਼ੂ ਕੀ ਮਾਨਸ ਜਾਤ, ਜਾਤ ਮਨੁੱਖ ਦੀ ਹੈ ਪਰ ਭੁੱਲ ਗਿਆ, ਕਰਤੂਤਾਂ ਪਸ਼ੂਆਂ ਦੀਆਂ ਕਰਦਾ, ਹਰਕਤਾਂ ਇਹਦੀਆਂ ਪਸ਼ੂਆਂ ਵਾਲੀਆਂ, ਜਾਨਵਰਾਂ ਵਾਲੀਆਂ ਨੇ। ਕਿਉਂਕਿ ਉਹਨੇ ਭੁਲਾ ਦਿੱਤਾ, ਅਕਲ 'ਤੇ ਪਰਦਾ ਪਾ ਦਿੱਤਾ, ਮਤ ਜਿਹੜੀ ਸੀ ਉਹ ਇਹਨੇ ਕੁਮਤ ਕਰ ਦਿੱਤੀ। ਸਤਿਗੁਰੂ ਮਹਾਰਾਜ ਕਹਿੰਦੇ ਇਹਨੇ ਜਗਤ ਭੁਲਾਇਆ, ਉਹ ਜਦੋਂ ਭੁੱਲਿਆ ਸੱਚਾ ਨਾਮ ਨਾ ਪਾਇਆ। ਹੁਣ ਸੱਚਾ ਨਾਮ ਇਹਨੂੰ ਚੰਗਾ ਨਹੀਂ ਲੱਗਦਾ,

ਸੱਚੇ ਨਾਮ ਨਾਲ ਇਹਦੀ ਪ੍ਰੀਤ ਨਹੀਂ ਬਣਦੀ। ਸੱਚਾ ਨਾਮ ਨਾ ਸੁਣਨਾ ਚਾਹੁੰਦਾ ਹੈ, ਨਾ ਸੱਚੇ ਨਾਮ ਦਾ ਅਭਿਆਸ ਕਰਨਾ ਚਾਹੁੰਦਾ ਹੈ। ਇਸ ਲਈ ਇਹ ਖੋਟੇ ਦਾ ਖੋਟਾ ਰਹਿ ਗਿਆ। ਅਤੇ ਜਦੋਂ ਨਜ਼ਰ ਪਈ ਅਕਾਲ ਪੁਰਖ ਵਾਹਿਗੁਰੂ ਜੀ ਦੀ, ਅਤੇ ਉੱਥੇ ਆਖਿਆ ਵੀ ਤੂੰ ਪ੍ਰਵਾਨ ਨਹੀਂ ਹੋ ਸਕਦਾ, ਤੂੰ ਖੋਟਾ ਹੈ, ਤੇਰੇ ਵਿੱਚ ਅਵਗਣ ਬੁਰਿਆਈਆਂ ਭਰੀਆਂ ਪਈਆਂ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਕਿਰਪਾ

ਮਨਮੁੱਖ ਜਿਹਨੂੰ ਮਾਇਆ ਰੂਪੀ ਜ਼ਹਿਰ ਨੇ ਆਪਣਾ ਅਸਰ ਦਿਖਾ ਕੇ ਭੁਲਾ ਦਿੱਤਾ, ਇਨਸਾਨੀਅਤ ਭੁਲਾ ਦਿੱਤੀ ਜਗਤ ਵਿੱਚ, ਦੁਨੀਆ ਵਿੱਚ ਮਨੁੱਖਤਾ ਭੁਲਾ ਦਿੱਤੀ, ਇਨਸਾਨੀਅਤ ਭੁਲਾ ਦਿੱਤੀ। ਹੁਣ ਉਹ ਕੀ ਕਰਦਾ ਹੈ? ਮਨਮੁੱਖ ਜਿਹੜਾ ਹੈ, ਸੰਤਾਂ ਨਾਲ ਵੈਰ ਕਰ ਦੁੱਖ ਖੱਟੇ ਸੰਸਾਰਾ। ਸੰਤਾਂ ਤੋਂ ਭਾਵ ਰੱਬ ਦੇ ਪਿਆਰੇ, ਸੱਚ ਦੇ ਮਾਰਗ 'ਤੇ ਤੁਰਨ ਵਾਲੇ, ਰੱਬੀ ਰੰਗ ਦੇ ਵਿੱਚ ਰੰਗਣ ਵਾਲੇ, ਉਹਨਾਂ ਨਾਲ ਹੁਣ ਇਹਦਾ ਵੈਰ ਹੈ। ਅਤੇ ਜਿਹੜੇ ਰੱਬੀ ਰੰਗ ਵਿੱਚ ਨਹੀਂ ਰੰਗੇ ਹੋਏ ਨੇ, ਜਿਹੜੇ ਸੱਚ ਦੇ ਮਾਰਗ 'ਤੇ ਨਹੀਂ ਤੁਰਦੇ, ਜਿਹੜੇ ਕੂੜ ਵਿਕਾਰ ਨਾਲ ਭਰੇ ਆ, ਉਹਨਾਂ ਨਾਲ ਇਹਦੀ ਦੋਸਤੀ ਹੈ। ਸੰਤਾਂ ਨਾਲ ਵੈਰ, ਕਮਾਉਂਦੇ ਦੁਸ਼ਟਾਂ ਨਾਲ ਮੋਹ ਪਿਆਰ। ਜਿਹੜੇ ਦੁਸ਼ਟਾਂ ਨਾਲ ਮੋਹ ਪਿਆਰ ਪਾ ਲੈਂਦੇ ਆ ਅਤੇ ਰੱਬ ਦੇ ਪਿਆਰਿਆਂ ਦੇ ਨਾਲ ਉਹਨਾਂ ਦਾ ਵੈਰ ਹੋਵੇ, ਉਹਨੂੰ ਮਾਲਕ ਦੇ ਦਰ 'ਤੇ ਕਦੇ ਮਨਜ਼ੂਰੀ ਮਿਲ ਜਾਏਗੀ? ਉਹ ਪ੍ਰਵਾਨ ਹੋ ਜਾਣਗੇ? ਉਹਨਾਂ ਨੂੰ ਕਦੇ ਵਾਹਿਗੁਰੂ ਦੇ ਦਰ ਤੋਂ ਸੁੱਖ ਨਸੀਬ ਹੋ ਜਾਏਗਾ? ਅੱਜ ਤੱਕ ਦਾ ਇਤਿਹਾਸ ਗਵਾਹ ਹੈ। ਅੱਜ ਤੱਕ ਦੀ ਹਿਸਟਰੀ ਤੁਸੀਂ ਦੇਖੋ, ਉਹ ਗਵਾਹੀ ਭਰਦੀ ਹੈ। ਜਿਨ੍ਹਾਂ ਜਿਨ੍ਹਾਂ ਨੇ ਵੀ ਰੱਬ ਦੇ ਪਿਆਰਿਆਂ ਦੇ ਨਾਲ ਵੈਰ ਕਮਾਇਆ, ਉਹ ਕਦੇ ਸੁਖੀ ਵਸੇ ਨੇ? ਕਦੇ ਉਹਨਾਂ ਨੂੰ ਸੁੱਖ ਨਸੀਬ ਨਹੀਂ ਹੋਇਆ? ਔਰ ਇਹ ਕੋਈ ਅੱਜ ਦੀ ਗੱਲ ਨਹੀਂ, ਅਸੀਂ ਦੇਖੀਏ ਭਗਤ ਪ੍ਰਹਿਲਾਦ ਅਤੇ ਹਰਨਾਕਸ਼ ਤੋਂ ਹੀ ਦੇਖ ਲਈਏ। ਉਦੋਂ ਤੋਂ ਹੀ ਜਿਹੜਾ ਹਰਨਾਕਸ਼ ਹੈ, ਉਹ ਵੈਰ ਕਿਹਦੇ ਨਾਲ ਕਮਾ ਰਿਹਾ? ਉਹ ਭਗਤ ਪ੍ਰਹਿਲਾਦ ਦੇ ਨਾਲ। ਕਿਉਂ? ਭਗਤ ਪ੍ਰਹਿਲਾਦ ਜੀ ਜਿਹੜੇ ਆ, ਸੱਚ ਬੋਲਦੇ ਆ, ਸੱਚ ਦੇ ਮਾਰਗ 'ਤੇ ਤੁਰਦੇ ਆ ਅਤੇ ਸੱਚ ਦੀ ਗੱਲ ਕਰਦੇ ਆ। ਜਿਹਦੇ ਉੱਤੇ ਤੁਰਨਾ ਆਮ ਇਨਸਾਨ ਦੇ ਵੱਸ ਦੀ ਗੱਲ ਨਹੀਂ ਹੈ। ਮਹਾਰਾਜ ਜੀ ਕਹਿੰਦੇ ਨੇ, ਇਹ ਜਿਹੜਾ ਸੱਚ ਦਾ ਮਾਰਗ ਹੈ ਨਾ, ਇਹ ਜਿਹੜੀ ਧਰਮ ਦੀ ਪੌੜੀ ਹੈ, ਇਹਦੇ 'ਤੇ ਵਿਰਲਾ ਵਿਰਲਾ ਹੀ ਚੱਲ ਸਕਦਾ। ਅੱਜ ਸੰਸਾਰ ਦੁਸ਼ਟਾਂ ਨਾਲ ਭਰਿਆ ਪਿਆ, ਪਰ ਭਗਤ ਕਿੰਨੇ ਕੁ ਨੇ? ਕੂੜ ਨਾਲ ਸੰਸਾਰ ਭਰਿਆ ਪਿਆ, ਸੱਚ ਬੋਲਣ ਅਤੇ ਸੱਚ 'ਤੇ ਤੁਰਨ ਵਾਲੇ ਕਿੰਨੇ ਕੁ ਨੇ? ਅਵਗੁਣਾਂ ਨਾਲ ਸੰਸਾਰ ਭਰਿਆ ਪਿਆ ਅਤੇ ਗੁਣਵਾਨ ਜਿਹੜੇ ਨੇ ਉਹ ਕਿੰਨੇ ਕੁ ਨੇ? ਕੁਦਰਤੀ ਵੀ ਤੁਸੀਂ ਦੇਖੋਗੇ ਤਾਂ ਚੰਦਨ ਦਾ ਜਿਹੜਾ ਰੁੱਖ ਹੁੰਦਾ ਨਾ, ਉਹ ਹਰ ਥਾਂ ਦੇ ਉੱਤੇ ਤੁਹਾਨੂੰ ਨਹੀਂ ਨਜ਼ਰ ਆਏਗਾ। ਇੱਕ ਵੱਖਰੀ ਥਾਂ ਹੈ ਜਿੱਥੇ ਚੰਦਨ ਦਾ ਰੁੱਖ ਨਜ਼ਰ ਆਏਗਾ। ਹਰ ਥਾਂ 'ਤੇ ਚੰਦਨ ਥੋੜ੍ਹੀ ਨਜ਼ਰ ਆਉਂਦਾ, ਕਿਉਂਕਿ ਉਹਦੇ ਵਿੱਚ ਗੁਣ ਹੈ। ਕੱਚ ਤੁਸੀਂ ਚਾਰੇ ਪਾਸੇ ਨਜ਼ਰ ਮਾਰੋ, ਤੁਹਾਨੂੰ ਕੱਚ ਕੱਚ ਦੁਨੀਆ 'ਚ ਨਜ਼ਰ ਆਏਗਾ। ਹੀਰਾ ਕਿਤੇ ਕਿਤੇ ਨਜ਼ਰ ਆਉਂਦਾ, ਕਿਉਂਕਿ ਉਹਦੇ ਵਿੱਚ ਗੁਣ ਹੈ। ਹੰਸ ਤੁਹਾਨੂੰ ਕਿਸੇ ਟਾਵੇਂ ਥਾਂ 'ਤੇ ਕੋਈ ਕਿਤੇ ਕੋਈ ਹੰਸ ਕਿਸੇ ਨੂੰ ਦਿਸ ਜਾਏ, ਬਗਲੇ ਤਾਂ ਥਾਂ ਥਾਂ 'ਤੇ ਦਿਸ ਜਾਣਗੇ। ਬਗਲਿਆਂ ਨਾਲ ਭਰਿਆ ਪਿਆ ਸੰਸਾਰ, ਪਰ ਹੰਸ ਬਹੁਤ ਘੱਟ ਹੋਣਗੇ। ਕਿਉਂ? ਕਿਉਂਕਿ ਉਹਦੇ ਵਿੱਚ ਗੁਣ ਹੈ। ਅਵਗੁਣਾਂ ਨਾਲ ਸੰਸਾਰ, ਬੁਰਿਆਈਆਂ ਨਾਲ ਭਰਿਆ ਪਿਆ ਹੈ, ਪਰ ਚੰਗੇ ਇਨਸਾਨ ਜਾਂ ਗੁਣਵਾਨ ਬਹੁਤ ਘੱਟ ਨਜ਼ਰ ਆਉਣਗੇ। ਇਸ ਵਾਸਤੇ ਮਹਾਰਾਜ ਜੀ ਕਹਿੰਦੇ, ਜਿਹਨੇ ਜਿਹਨੇ ਵੀ ਰੱਬ ਦੇ ਪਿਆਰਿਆਂ ਦੇ ਨਾਲ ਵੈਰ ਕਮਾਇਆ ਹੈ, ਉਹਨੂੰ ਸੁੱਖ ਕਦੇ ਨਸੀਬ ਨਹੀਂ ਹੋਇਆ, ਉਹ ਕਦੇ ਸੁਖੀ ਵੱਸ ਹੀ ਨਹੀਂ ਸਕਿਆ। ਹਰਨਾਕਸ਼ ਅਸੀਂ ਵੇਖ ਲਈਏ ਅਤੇ ਪ੍ਰਹਿਲਾਦ, ਹੋਲਕਾ ਜਿਹਨੂੰ ਅੱਗ ਸਾੜ ਨਹੀਂ ਸੀ ਸਕਦੀ, ਪ੍ਰਹਿਲਾਦ ਨੂੰ ਸਾੜਨ ਵਾਸਤੇ ਗੋਦ ਵਿੱਚ ਲੈ ਕੇ ਬੈਠ ਜਾਂਦੀ ਹੈ, ਪਰ ਜਿਹਨੂੰ ਸਾੜਨਾ ਸੀ ਉਹਦਾ ਵਾਲ ਵੀ ਵਿੰਗਾ ਨਹੀਂ ਹੁੰਦਾ, ਅਤੇ ਜਿਹਨੂੰ ਅੱਗ ਸਾੜ ਨਹੀਂ ਸਕਦੀ ਉਹ ਅੱਗ ਵਿੱਚ ਝੁਲਸ ਜਾਂਦੀ ਹੈ। ਕਿਉਂ? ਕਿਉਂਕਿ ਉਹ ਭਗਤ ਨਾਲ ਵੈਰ ਕਮਾ ਰਹੀ ਹੈ, ਉੱਥੇ ਰਿਸ਼ਤੇ ਵੀ ਖਤਮ ਹੋ ਗਏ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਸਮਝਾਉਂਦੇ ਆ ਕਿ ਜਦੋਂ ਜਦੋਂ ਵੀ ਮਨਮੁੱਖ ਨੇ ਵਿਕਾਰਾਂ ਦੇ ਨਾਲ ਭਰੇ ਹੋਏ ਨੇ, ਜਿਹਦੇ ਉੱਤੇ ਮਾਇਆ ਨੇ ਆਪਣੇ ਜ਼ਹਿਰ ਦਾ ਅਸਰ ਛੱਡ ਦਿੱਤਾ ਹੈ, ਉਹ ਕੀ ਕਰਦੇ ਆ? ਉਹਨਾਂ ਨੂੰ ਸੱਚ ਨਹੀਂ ਪਾਉਂਦਾ। ਉਹਰ ਸੱਚ ਬੋਲਣ ਵਾਲੇ, ਸੱਚ ਦੇ ਮਾਰਗ 'ਤੇ ਤੁਰਨ ਵਾਲਿਆਂ ਨਾਲ ਉਹ ਵੈਰ ਕਮਾਉਂਦੇ ਆ।
ਗੁਰੂ ਅਮਰਦਾਸ ਮਹਾਰਾਜ ਜੀ ਸਮਝਾ ਰਹੇ ਨੇ, ਕਹਿੰਦੇ ਮਨਮੁਖ ਸੰਤਾਂ ਨਾਲ ਵੈਰ ਕਰ ਦੁੱਖ ਖੱਟੇ ਸੰਸਾਰਾ। ਉਹਨੇ ਕੀ ਖੱਟ ਲਿਆ? ਦੁੱਖੀ ਦੁੱਖ ਖੱਟੇ, ਰੱਬ ਦੇ ਪਿਆਰਿਆਂ ਦੇ ਨਾਲ ਵੈਰ ਕਮਾ ਕੇ। ਕਬੀਰ ਸਾਹਿਬ ਜੀ ਦੇ ਨਾਲ ਵੈਰ ਕਿੰਨਾ ਕਮਾਰੇ, ਔਰ ਕਮਾਉਣ ਵਾਲਾ ਕੌਣ ਹੈ? ਧਰਮ ਦੇ ਪੁਜਾਰੀ, ਜਿਹੜੇ ਬਾਹਰੋਂ ਖਰੇ ਨੇ ਅੰਦਰੋਂ ਖੋਟੇ ਨੇ। ਦੁਨੀਆਂ ਦੀ ਨਜ਼ਰ ਵਿੱਚ ਉਹ ਬੜੇ ਖਰੇ ਨੇ, ਧਰਮ ਦੇ ਪੁਜਾਰੀ ਨੇ, ਪਰ ਵੈਰ ਕਿਹਦੇ ਨਾਲ ਕਮਾਰੇ ਆ? ਕਬੀਰ ਸਾਹਿਬ ਜੀ ਦੇ ਨਾਲ। ਤੇ ਫਿਰ ਕੀ ਉਹਨਾਂ ਨੂੰ ਸੁੱਖ ਮਿਲ ਗਿਆ? ਕਈ ਵਾਰ ਜ਼ਿਕਰ ਕੀਤਾ, ਅੱਜ ਕਬੀਰ ਸਾਹਿਬ ਦਾ ਨਾਮ ਆਪਾਂ ਸਾਰੇ ਜਾਣਦੇ ਹਾਂ, ਪਰ ਜਿਹੜੇ ਉਸ ਵੇਲੇ ਦੇ ਪੰਡਿਤ, ਉਸ ਵੇਲੇ ਦੇ ਪੁਜਾਰੀ ਹੈ, ਉਹਨਾਂ ਦਾ ਨਾਮ ਕੋਈ ਜਾਣਦਾ ਹੈ? ਕੋਈ ਨਹੀਂ ਜਾਣਦਾ ਕਿ ਉਸ ਵੇਲੇ ਕਿਹੜੇ ਪੁਜਾਰੀ ਸੀ, ਪਰ ਕਬੀਰ ਸਾਹਿਬ ਨੂੰ ਅੱਜ ਪੂਰੀ ਦੁਨੀਆ ਜਾਣਦੀ ਹੈ। ਇਸੇ ਤਰ੍ਹਾਂ ਭਗਤ ਨਾਮਦੇਵ ਜੀ, ਉਹਨਾਂ ਨਾਲ ਵੈਰ ਕੌਣ ਕਮਾ ਰਿਹਾ? ਧਰਮ ਦੇ ਪੁਜਾਰੀ, ਜਿਹੜੇ ਧਰਮ ਦੇ ਪੁਜਾਰੀ ਮੰਦਰ ਵਿੱਚ ਰਹਿਣ ਵਾਲੇ ਨੇ, ਉਹ ਕਹਿਣ ਲੱਗੇ ਅਸੀਂ ਤੈਨੂੰ ਮੰਦਰ ਅੰਦਰ ਨਹੀਂ ਆਉਣ ਦੇਣਾ, ਅਸੀਂ ਤੈਨੂੰ ਇਹ ਨਾਮ ਦੀ ਕਮਾਈ ਨਹੀਂ ਕਰਨ ਦੇਣੀ, ਕਿਉਂਕਿ ਅਸੀਂ ਧਰਮੀ ਲੋਕ ਹਾਂ। ਫਿਰ ਅੰਦਰੋਂ ਖੋਟੇ ਨੇ, ਬਾਹਰੋਂ ਖਰੇ ਨੇ, ਫਿਰ ਕੀ ਉਹਨਾਂ ਨੂੰ ਸੁੱਖ ਮਿਲ ਗਿਆ? ਅੱਜ ਨਾਮ ਕਿਹਦਾ ਹੈ? ਭਗਤ ਨਾਮਦੇਵ ਜੀ ਦਾ। ਇਸ ਵਾਸਤੇ ਇਹ ਭਗਤ ਸਾਹਿਬਾਨ, ਇਹਨਾਂ ਨੂੰ ਬੰਨਿਆ ਵੀ ਗਿਆ, ਹਾਥੀ ਅੱਗੇ ਸੁੱਟਿਆ ਵੀ ਗਿਆ, ਕਿਉਂਕਿ ਇਹ ਵੈਰ ਕਮਾਉਂਦੇ ਸੀ ਸਮੇਂ ਦੇ ਬਾਦਸ਼ਾਹ, ਧਰਮ ਦੇ ਪੁਜਾਰੀਆਂ ਮਗਰ ਲੱਗ ਕੇ ਇਹ ਕਬੀਰ ਸਾਹਿਬ ਨਾਲ ਵੀ ਵੈਰ ਕਮਾਇਆ ਅਤੇ ਨਾਮਦੇਵ ਜੀ ਨਾਲ ਵੀ ਵੈਰ ਕਮਾਇਆ, ਪਰ ਖੱਟਿਆ ਕੀ? ਦੁੱਖ ਤੋਂ ਸਿਵਾ ਹੋਰ ਕੁਛ ਨਹੀਂ ਖੱਟਿਆ। ਚਾਰ ਸਾਹਿਬਜ਼ਾਦੇ ਜੇ ਆਪਾਂ ਸਰਹੰਦ ਫਤਿਹਗੜ੍ਹ ਸਾਹਿਬ ਦੇਖੀਏ, ਤੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਉਮਰ ਤਾਂ 5-7 ਸਾਲ ਦੀ ਹੈ, ਤੇ 5-7 ਸਾਲ ਵਿੱਚ ਕਿਹੜਾ ਵੈਰ ਕਮਾਉਣਾ? ਉਹ ਸੱਚ ਦੇ ਮਾਰਗ ਤੇ ਤੁਰੇ ਨੇ, ਸੱਚ ਬੋਲਿਆ। ਝੂਠ ਦੀ ਕਚਹਿਰੀ ਲੱਗੀ ਹੋਈ ਹੈ, ਸੂਬਾ ਸਰਹੰਦ ਦੀ ਝੂਠ ਦੀ ਕਚਹਿਰੀ ਲੱਗੀ ਹੋਈ ਹੈ, ਤੇ ਸਾਰੇ ਝੂਠ ਦੇ ਪੁਲੰਦੇ ਬੈਠੇ ਹੋਏ ਆ। ਇੱਕੋ ਹੀ ਸੀ ਮਲੇਰਕੋਟਲੇ ਦਾ ਨਵਾਬ ਜਿਹੜਾ ਸੱਚ ਬੋਲਣ ਵਾਲਾ, ਪਰ ਉਹ ਵੀ ਉੱਠ ਕੇ ਚਲਾ ਜਾਂਦਾ, ਕਿਉਂਕਿ ਪਤਾ ਇਹਨਾਂ ਝੂਠਿਆਂ ਦੇ ਵਿੱਚ ਮੇਰਾ ਜ਼ੋਰ ਨਹੀਂ ਚੱਲਣਾ। ਇੱਕੋ ਹੀ ਸੀ ਸੱਚ ਤੇ ਮਾਰਗ ਤੇ ਤੁਰਨ ਵਾਲਾ। ਜਦੋਂ ਉਹਨੂੰ ਆਖਿਆ ਸੀ ਕਿ ਤੂੰ ਆਪਣੇ ਭਰਾ ਦਾ ਬਦਲਾ ਲੈ, ਇਹਨਾਂ ਕੋਲੋਂ ਤੇਰਾ ਭਰਾ ਚਮਕੌਰ ਦੀ ਜੰਗ ਦੇ ਵਿੱਚ ਮਾਰਿਆ ਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹੱਥੋਂ, ਉਹਨੇ ਆਖਿਆ ਨਹੀਂ, ਬਦਲਾ ਲੈਣਾ ਹੋਗਾ ਤੋ ਬਾਪ ਸੇ ਲੇਂਗੇ, ਖੁਦਾ ਮਹਿਫੂਜ਼ ਰੱਖੇ ਮੁਝੇ ਇਸ ਪਾਪ ਸੇ, ਮੈਂ ਇਹ ਪਾਪ ਨਹੀਂ ਕਰਨਾ, ਇਹ ਪਾਪ ਹੈ। ਪਰ ਸੂਬਾ ਸਰਹੰਦ ਦੀ ਕਚਹਿਰੀ ਦੇ ਵਿੱਚ ਸਾਰੇ ਹੀ ਉੱਥੇ ਝੂਠ ਦੇ ਪੁਲੰਦੇ ਬੈਠੇ ਆ, ਔਰ ਹੱਦ ਹੋ ਗਈ। ਇੱਕ ਦਾ ਨਾਮ ਤੇ ਹੈ ਹੀ ਸੁੱਚਾ ਆਨੰਦ ਹੈ, ਨਾਮ ਸੁੱਚਾ ਆਨੰਦ, ਪਰ ਅੰਦਰੋਂ ਝੂਠ ਨਾਲ ਭਰਿਆ ਪਿਆ, ਬਾਹਰੋਂ ਖਰਾ ਸੁੱਚਾ ਤੇ ਅੰਦਰੋਂ ਖੋਟਾ, ਖੋਟ ਨਾਲ ਭਰਿਆ। ਤੇ ਜਦੋਂ ਖੋਟ ਨਿਕਲਦੀ ਹੈ, ਫਿਰ ਗੁਰੂ ਗੋਬਿੰਦ ਸਿੰਘ ਜੀ ਦੇ ਪਰਥਾਏ ਕਿੰਨੇ ਅਪਸ਼ਬਦ ਬੋਲਦਾ। ਇਸ ਲਈ ਉੱਥੇ ਫਿਰ ਸੱਚ ਨਾਲ ਜਦੋਂ ਵੈਰ ਕਮਾਇਆ ਗਿਆ ਰੱਬ ਜੀ ਦੇ ਪਿਆਰਿਆਂ ਦੇ ਨਾਲ, ਤੇ ਵੈਰ ਕਮਾਉਂਦੇ ਕਮਾਉਂਦੇ ਉਹਨਾਂ ਨੂੰ ਜਿਉਂਦਿਆਂ ਦੀਵਾਰ ਦੇ ਵਿੱਚ ਚਿੰਨਣ ਦਾ ਹੁਕਮ ਕਰ ਦਿੱਤਾ, ਕਿਉਂਕਿ ਚਾਰੇ ਪਾਸੇ ਕੀ ਹੈ? ਕੂੜ ਫਿਰੇ ਪ੍ਰਧਾਨ ਵੇ ਲਾਲੋ, ਕੂੜ ਅਗਵਾਈ ਕਰ ਰਿਹਾ। ਪਰ ਉਹਨਾਂ ਖੱਟਿਆ ਕੀ? ਸੂਬਾ ਸਰਹੰਦ ਨੇ ਕੀ ਖੱਟ ਲਿਆ? ਵਜ਼ੀਰ ਖਾਂ ਕੀ ਖੱਟ ਕੇ ਲੈ ਗਿਆ ਦੁਨੀਆ ਤੋਂ? ਅੱਜ ਤੱਕ ਲਾਹਨਤਾਂ ਪੈ ਰਹੀਆਂ ਨੇ ਉਹਨੂੰ, ਔਰ ਹਰ ਸਾਲ ਪੈਂਦੀਆਂ ਰਹਿਣਗੀਆਂ। ਜਦੋਂ ਜਦੋਂ ਆ ਦਸੰਬਰ ਦੇ ਵਿੱਚ ਉਹ ਸ਼ਹੀਦੀ ਦਿਨ ਆਉਣਗੇ, ਤੇ ਹਰ ਸਾਲ ਉਹਨੂੰ ਫਿਟਕਾਰਾਂ ਪੈਂਦੀਆਂ। ਕੀ ਖੱਟ ਗਿਆ ਦੁਨੀਆ ਚੋਂ? ਹਰ ਸਾਲ ਫਿਟਕਾਰਾਂ। ਇਸੇ ਤਰ੍ਹਾਂ ਗੁਰੂ ਪਾਤਸ਼ਾਹ ਮਹਾਰਾਜ ਸਮਝਾਉਂਦੇ ਆ, ਕਹਿੰਦੇ ਮਨਮੁਖ ਸੰਤਾਂ ਨਾਲ ਵੈਰ ਕਰ ਦੁੱਖ ਖੱਟੇ ਸੰਸਾਰਾ। ਦੁੱਖ ਕਿਹੜਾ ਹੈ? ਗੁਰੂ ਅਮਰਦਾਸ ਮਹਾਰਾਜ ਜੀ ਨੇ ਜ਼ਿਕਰ ਕੀਤਾ ਹੈ, ਮਹਾਰਾਜ ਕਹਿੰਦੇ ਖੋਟੇ ਦਰਗਹਿ ਸੁੱਟੀਆਂ, ਆਹ ਵਾਲਾ ਦੁੱਖ, ਜੰਮਣ ਮਰਨ, ਆਵਾਗਮਨ,
ਉਹਦੇ ਤੋਂ ਵਿਛੋੜੇ ਵਾਲਾ ਦੁੱਖ। ਮਹਾਰਾਜ ਕਹਿੰਦੇ ਉਹਦਾ ਮੇਲ ਕਦੇ ਪਰਮੇਸ਼ਵਰ ਨਾਲ ਨਹੀਂ ਹੁੰਦਾ, ਉਹ ਫਿਰ ਉਹਦੇ ਤੋਂ ਵਿਛੜ ਕੇ ਸਦਾ ਸੰਸਾਰ ਵਿੱਚ ਦੁੱਖ ਭੋਗਦੇ ਰਹਿੰਦੇ ਆ, ਜਿਹੜੇ ਰੱਬ ਜੀ ਦੇ ਪਿਆਰਿਆਂ ਦੇ ਨਾਲ ਵੈਰ ਕਮਾਉਂਦੇ ਆ। ਸਤਿਗੁਰੂ ਗੁਰੂ ਅਮਰਦਾਸ

ਕਿਉਂਕਿ ਉਹਦੇ ਦਰ ਤੇ ਪਰਖ ਹੋਣੀ ਹੈ। ਜਦੋਂ ਜਦੋਂ ਵੀ ਕਿਸੇ ਨੇ ਵੈਰ ਕਮਾਇਆ ਹੈ, ਅੱਜ ਵੀ ਸਾਨੂੰ 84 ਜਾਂ ਉਹ ਸਮਾਂ ਭੁੱਲਿਆ ਨਹੀਂ ਹੈ ਅਤੇ ਨਾ ਉਹ ਕਦੇ ਭੁੱਲਣਾ ਕਿਵੇਂ ਵੈਰ ਕਮਾਇਆ ਗਿਆ, ਕਿਵੇਂ ਅੰਦਰ ਦੀ ਖੋਟ ਮਨ ਵਿੱਚ ਰੱਖ ਕੇ ਅਤੇ ਜੋ ਉਸ ਵੇਲੇ ਵੈਰ ਕਮਾਇਆ ਉਹ ਅੱਜ ਵੀ ਸਾਨੂੰ ਯਾਦ ਹੈ। ਪਰ ਉਹਨੇ ਖੱਟਿਆ ਕੀ ਦੁਨੀਆ 'ਚ, ਜਿਹਨੇ ਇਹ ਵੈਰ ਕਮਾਇਆ, ਜਿਹਨੇ ਇਹ ਕਾਰਾ ਕੀਤਾ, ਕੀ ਉਹ ਦੁਨੀਆ ਦੇ ਵਿੱਚ ਵਾਹਵਾ ਖੱਟ ਗਈ? ਅੱਜ ਵੀ ਫਿਟਕਾਰਾਂ ਪੈਂਦੀਆਂ, ਅੱਜ ਵੀ ਲਾਂਤਾਂ ਪੈਂਦੀਆਂ, ਅਤੇ ਕੀ ਉਹਨੂੰ ਪਰਮੇਸ਼ਵਰ ਦੇ ਦਰ 'ਤੇ ਢੋਈ ਮਿਲ ਗਈ ਹੈ ਜਿਹਨੇ ਵੈਰ ਕਮਾਇਆ? ਨਹੀਂ, ਪਤਾ ਨਹੀਂ ਕਿੰਨੇ ਜਨਮਾਂ ਦਾ ਦੁੱਖ ਭੋਗਣਾ ਪਿਆ ਅਤੇ ਭੋਗ ਰਿਹਾ। ਇਸ ਲਈ ਸਤਿਗੁਰੂ ਮਹਾਰਾਜ ਕਹਿੰਦੇ ਇਹ ਗੱਲ ਤੁਸੀਂ ਚੰਗੀ ਤਰ੍ਹਾਂ ਸਾਰੇ ਸਮਝ ਲਓ ਕਿ ਖੋਟੇ ਖਰੇ ਪਰਖੀਆਂ ਤਿੱਤ ਸੱਚੇ ਦਰਬਾਰਾ ਰਾਮ। ਇਹ ਖੋਟੇ ਅਤੇ ਜਿਹੜੇ ਖਰੇ ਨੇ ਇਹ ਉਹਦੇ ਦਰ 'ਤੇ ਪਰਖੇ ਜਾਣੇ ਆ ਜਿੱਥੇ ਕੋਈ ਸਿਫਾਰਿਸ਼ ਨਹੀਂ ਚੱਲਦੀ, ਜਿੱਥੇ ਕੋਈ ਰਿਸ਼ਵਤ ਨਹੀਂ ਚੱਲਦੀ, ਜਿੱਥੇ ਕੋਈ ਝੂਠੀ ਗਵਾਹੀ ਨਹੀਂ ਚੱਲਦੀ, ਜਿੱਥੇ ਕੋਈ ਝੂਠਾ ਫੈਸਲਾ ਨਹੀਂ ਹੋਏਗਾ, ਕੋਈ ਝੂਠੀ ਦਲੀਲ ਨਹੀਂ ਦਿੱਤੀ ਜਾਏਗੀ, ਜਿੱਥੇ ਸੱਚ ਦਾ ਨਿਬੇੜਾ ਹੋਣਾ ਉੱਥੇ ਸੱਚੇ ਹੀ ਜਿਹੜੇ ਨੇ ਉਹਨਾਂ ਦਾ ਨਿਬੇੜਾ ਹੋਣਾ, ਝੂਠਿਆਂ ਦਾ ਨਿਬੇੜਾ ਨਹੀਂ ਹੁੰਦਾ। ਇਸ ਲਈ ਜਦੋਂ ਦੁਨੀਆਂ ਤੋਂ ਇਨਸਾਫ ਬੰਦੇ ਨੂੰ ਨਾ ਮਿਲੇ ਉਹਦਾ ਧਿਆਨ ਫਿਰ ਰੱਬ ਜੀ ਵੱਲ ਜਾਂਦਾ ਹੈ ਵੀ ਰੱਬ ਜੀ ਮੈਨੂੰ ਹੁਣ ਤੁਹਾਡੇ ਤੋਂ ਉਮੀਦ ਹੈ, ਦੁਨੀਆਂ 'ਤੇ ਇਨਸਾਫ ਨਹੀਂ ਦੇ ਸਕੀ ਪਰ ਮੈਨੂੰ ਯਕੀਨ ਹੈ ਕਿ ਤੁਹਾਡੇ ਦਰ 'ਤੇ ਇੱਕ ਦਿਨ ਇਨਸਾਫ ਜ਼ਰੂਰ ਹੁੰਦਾ ਅਤੇ ਮਿਲਦਾ ਹੈ, ਕਿਉਂਕਿ ਉੱਥੇ ਕਦੇ ਬੇਇਨਸਾਫੀ ਨਹੀਂ ਹੈ। ਜਦੋਂ ਦੁਨੀਆ ਵਾਲਾ ਪੱਖ ਦੇਖੋਗੇ ਨਾ ਤਾਂ ਕਈ ਐਸੇ ਲੋਕ ਨੇ ਜਿਹੜੇ ਇਨਸਾਫ ਮੰਗਦੇ ਮੰਗਦੇ ਮੰਗਦੇ ਸਰੀਰ ਛੱਡ ਗਏ ਪਰ ਦੁਨੀਆ ਦੀ ਕਚਹਿਰੀ 'ਚੋਂ ਇਨਸਾਫ ਨਹੀਂ ਮਿਲਿਆ ਉਹਨਾਂ ਨੂੰ, ਦੁਨੀਆ 'ਚ ਚਲੇ ਗਏ ਨੇ ਉਹ ਦੁਨੀਆ ਤੋਂ ਪਰ ਉਹ ਚੱਕਰ ਲਾਉਂਦੇ ਲਾਉਂਦੇ ਥੱਕ ਗਏ। ਪਰ ਜਿਨ੍ਹਾਂ ਨੇ ਇਹ ਕੰਮ ਕੀਤਾ ਕਿ ਉਹਨਾਂ ਨੂੰ ਉਹਦੇ ਦਰ ਉੱਤੇ ਇਨਸਾਫ ਮਿਲੇਗਾ, ਕਦੇ ਨਹੀਂ ਮਿਲੇਗਾ। ਉਹਨਾਂ ਦੀ ਭਟਕਣਾ ਮੁੱਕ ਜਾਏਗੀ, ਉਹ ਖੋਟੇ ਪ੍ਰਵਾਨ ਹੋ ਜਾਣਗੇ, ਕਦੇ ਨਹੀਂ ਹੋ ਸਕਦੇ। ਕੋਈ ਵੀ ਮਾੜਾ ਕਰਮ ਕਰਨ ਲੱਗੇ ਇਹ ਧਿਆਨ 'ਚ ਰੱਖੀਏ ਵੀ ਪਰਖ ਉਹਦੇ ਦਰਬਾਰ ਵਿੱਚ ਹੋਣੀ ਹੈ। ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਆ ਸ਼ਬਦ ਆਪਾਂ ਹੁਣੇ ਪਿੱਛੇ ਸੁਣਿਆ ਵੀ ਹੈ, ਜਿਹਾ ਬੀਜੇ ਸੋ ਲੂਣੇ ਕਰਮਾਂ ਸੰਦੜਾ ਖੇਤ, ਜੋ ਬੀਜਾਂਗੇ ਉਹੀ ਕੁਛ ਮਿਲਣਾ, ਜੈਸਾ ਕਰਮ ਕਰਾਂਗੇ ਵੈਸਾ ਹੀ ਫਲ ਭੋਗਣ ਵਾਸਤੇ ਮਿਲਣਾ, ਕਿਉਂਕਿ ਖੋਟੇ ਔਰ ਖਰੇ ਉਹਦੇ ਦਰਬਾਰ ਵਿੱਚ ਪਰਖੇ ਜਾਣੇ ਆ ਜਿੱਥੇ ਝੂਠੇ ਨੂੰ ਕੋਈ ਥਾਂ ਹੀ ਨਹੀਂ ਹੈ। ਸੱਚਾ ਬੰਦਾ ਦੁਨੀਆ 'ਚ ਰੋਂਦਾ ਰਹਿ ਜਾਂਦਾ, ਝੂਠਾ ਪੈਸੇ ਦੇ ਕੇ ਝੂਠੀ ਗਵਾਹੀ ਦੇ ਕੇ ਨਿਕਲ ਜਾਂਦਾ ਹੈ। ਜੇਲ ਬਾਹਰ ਦੀਆਂ ਜੇਲ੍ਹਾਂ ਵਿੱਚ ਅੱਧੇ ਉਹ ਨੇ ਜਿਨ੍ਹਾਂ ਦਾ ਕਸੂਰ ਹੀ ਕੋਈ ਨਹੀਂ, ਕਸੂਰ ਕੋਈ ਨਹੀਂ, ਬਸ ਭਲੇ ਮਾਨਸ ਸੀ ਜਾਂ ਰਿਸ਼ਵਤ ਦੇਣ ਨੂੰ ਪੈਸੇ ਨਹੀਂ ਸੀ ਜਾਂ ਝੂਠੀਆਂ ਗਵਾਹੀਆਂ ਨਹੀਂ ਸੀ ਉਹਨਾਂ ਦੇ ਕੋਲ, ਇਸ ਲਈ ਬੇਕਸੂਰ ਹੋ ਕੇ ਵੀ ਕਸੂਰਵਾਰ ਬਣ ਕੇ ਅਤੇ ਸਜਾਵਾਂ ਭੁਗਤ ਰਹੇ ਨੇ, ਔਰ ਜਿਹੜੇ ਕਸੂਰਵਾਰ ਨੇ ਉਹ ਆਜ਼ਾਦ ਘੁੰਮ ਰਹੇ ਨੇ ਦੁਨੀਆ 'ਚ। ਇਹ ਦੁਨੀਆ ਵਾਲਾ ਪਾਸਾ ਹੈ, ਇਹ ਦੁਨੀਆ ਵਾਲਾ ਪੱਖ ਹੈ। ਪਰ ਉਹ ਲੋਕ ਕਿਉਂ ਭੁੱਲ ਜਾਂਦੇ ਆ ਵੀ ਅਸੀਂ ਬਾਹਰ ਦੀ ਕਚਹਿਰੀ ਤੋਂ ਤਾਂ ਬਚ ਗਏ ਹਾਂ ਸਜ਼ਾ ਤੋਂ, ਪਰ ਉਸ ਮਾਲਕ ਦੇ ਦਰ ਤੋਂ ਨਹੀਂ ਸਾਡਾ ਬਚਾਅ ਹੋਣਾ, ਉੱਥੇ ਤਾਂ ਕਰਮਾਂ ਦਾ ਫਲ ਭੋਗਣਾ ਹੀ ਪੈਣਾ। ਬਹੁਤ ਐਸੇ ਇਨਸਾਨ ਰੋਂਦੇ ਵੀ ਦੇਖੇ ਨੇ, ਤੁਸੀਂ ਵੀ ਦੇਖੇ ਹੋਣਗੇ, ਆਪਾਂ ਦੁਨੀਆ 'ਚ ਹੀ ਰਹਿੰਦੇ ਹਾਂ, ਜਿਹੜੇ ਆਪਣੇ ਮੂੰਹੋਂ ਰੋਂਦੇ ਹੋਏ ਕਹਿੰਦੇ ਆ ਕਿ ਅਸੀਂ ਆਹ ਕਰਮ ਦੀ ਸਜ਼ਾ ਭੋਗ ਰਹੇ ਹਾਂ, ਅਸੀਂ ਆਹ ਕਰਮ ਜਿਹੜਾ ਇਹ ਕੀਤੇ ਨੇ ਉਹਨਾਂ ਦੀਆਂ ਸਜ਼ਾਵਾਂ ਭੁਗਤ ਰਹੇ ਹਾਂ। ਜਿਉਂਦਿਆਂ ਜੀ ਕਈਆਂ ਨੂੰ ਪਤਾ ਲੱਗ ਰਿਹਾ, ਇੱਥੇ ਹੀ ਕਰਨੀ ਭਰਨੀ, ਇੱਥੇ ਹੀ ਹੈ ਨਾ ਸਭ ਕੁਛ, ਇੱਥੇ ਹੀ ਕਰਨੀ ਹੈ, ਇੱਥੇ ਹੀ ਭਰਨੀ, ਇੱਥੇ ਹੀ ਬੀਜਣਾ, ਇੱਥੇ ਹੀ ਵੱਢਣਾ। ਇਸ ਲਈ ਮਹਾਰਾਜ ਸਾਨੂੰ ਬਚਾਉਣਾ ਚਾਹੁੰਦੇ ਆ ਕਿ ਤੂੰ ਸਤਿਗੁਰੂ ਦੇ ਦਰ 'ਤੇ ਇਹ ਭਾਵਨਾ ਲੈ ਕੇ ਆ, ਵਾਹਿਗੁਰੂ ਮੈਂ ਖੋਟਾ ਹਾਂ ਅਤੇ ਤੁਹਾਡੇ ਦਰ 'ਤੇ ਖਰਾ ਹੋਣ ਵਾਸਤੇ ਆਇਆ। ਹਮ ਅਵਗੁਣ ਭਰੇ ਇੱਕ ਗੁਣ ਨਾਹੀਂ, ਆਹ ਬੇਨਤੀ ਲੈ ਕੇ ਆ।
हे वाहिगुरु जी, हम पापी, तुम पाप खंडन नीको ठाकुर देसा। मैं पापी हाँ, तुसी मेरे अंदर दे पाप नू धो के खरा कर देने वाले हो, तुसी मैनू पापी नू पुन्नी बनाउन वाले हो, इसलिए तुहाडे दर ते असी इसलिए आए हाँ। हजारां प्राणी आ रहे ने, पर किन्ने कु ने जिहड़े खोटे तो खरे होण वास्ते आ रहे ने, नहीं तो सिर्फ बाहर दियां मंगां ही मंग के आपां चले जावांगे। बाहर दियां मंगां लैके आए, मंगां लैके चले गए, पर अंदर खोट ते उदां ही भरी रह गई, काम क्रोध लोभ मोह अहंकार वाली। इत्थे बेनती करिए कि सतगुरु महाराज जी, असी खते बहुत कमावंदे, अंत न पारा वार, हर किरपा करके बख्श लियो हो पापी बड गुनाहगार। तो गुरु अमरदास महाराज जी किरपा कर दे, कहिंदे खोटे खरे परखियन तित सच्चा दरबारा राम। ए सच परमेश्वर दे दर उते खोटे ते खरे दी परख होनी है, और परख करन वाला भी वो आप परमेश्वर है, इसलिए खरे उदे दर ते परवान हो जांदे ने, खोटियां नू उदे दर ते परवानगी नहीं मिलदी, इसलिए वो आवागवन जन्म मरण दे दुख नू भोगदे रहे।

0: ਸਤਿਗੁਰੂ ਗੁਰੂ ਮਹਾਰਾਜ ਜੀ ਕਹਿੰਦੇ ਨੇ ਕਿਹਦੇ ਅੱਗੇ ਪੁਕਾਰ ਕਰੀਏ? ਕੋਈ ਹੈ ਜਿਹੜਾ ਸਾਡੀ ਸਜ਼ਾ ਮਾਫ਼ ਕਰਵਾ ਦੇਵੇ? ਕਿਹਦੇ ਅੱਗੇ ਪੁਕਾਰ ਕਰੀਏ ਜਿਹੜਾ ਸਾਨੂੰ ਖੋਟਿਓਂ ਖਰਾ ਕਰਵਾ ਦੇਵੇ? ਹੈ ਕੋਈ? ਇਹ ਸਭ ਕੁਝ ਉਹਦੇ ਵੱਸ ਹੀ ਹੈ, ਇਹ ਕੁਦਰਤ ਉਹਦੀ ਸਾਜੀ ਹੋਈ ਹੈ, ਇਹ ਸੰਸਾਰ ਉਹਦਾ ਬਣਾਇਆ ਹੋਇਆ, ਉਹਦੇ ਅੱਗੇ ਹੀ ਫਰਿਆਦ ਕਰਨੀ ਪੈਣੀ ਹੈ। ਸਭ ਕੁਝ ਉਹਦੇ ਵੱਸ ਹੈ, ਸਾਡੇ ਵੱਸ ਨਹੀਂ। ਪਰ ਅੱਜ ਦੇਖਿਓ ਬੈਠੇ ਨੇ, ਅੱਜ ਕਈ ਰੱਬ ਬਣ ਕੇ ਗੱਦੀਆਂ ਲਾ ਕੇ ਬੈਠੇ ਨੇ, ਜਿਹੜੇ ਕਹਿੰਦੇ ਅਸੀਂ ਤੁਹਾਨੂੰ ਸਵਰਗਾਂ 'ਚ ਪਹੁੰਚਾ ਦੇਵਾਂਗੇ, ਜਿਹੜੇ ਕਹਿੰਦੇ ਅਸੀਂ ਤੁਹਾਨੂੰ ਰੱਬ ਦੇ ਦਰ ਤੱਕ ਪਹੁੰਚਾ ਦੇਵਾਂਗੇ, ਪਰ ਉਹਨਾਂ ਦੀ ਆਪਣੀ ਖਬਰ ਨਹੀਂ ਕਿ ਅਸੀਂ ਪਹੁੰਚਣਾ ਕਿ ਨਹੀਂ ਪਹੁੰਚਣਾ। ਪਰ ਸਾਨੂੰ ਪਹੁੰਚਾਉਣ ਵਾਲੇ ਬੜੇ ਬੈਠੇ ਹੋਏ ਨੇ। ਬਾਬਾ ਬਕਾਲਾ ਸਾਹਿਬ ਦੇ ਵਿੱਚ 22 ਗੱਦੀਆਂ ਲੱਗੀਆਂ ਸੀ ਨਾ, ਉਹ 22 ਦੇ 22 ਸਾਨੂੰ ਰੱਬ ਦੇ ਘਰ ਤੱਕ ਪਹੁੰਚਾਉਣ ਵਾਲੇ ਬੈਠੇ ਸੀ, ਪਰ ਉਹਨਾਂ 22 ਦੇ ਵਿੱਚੋਂ ਇੱਕ ਵੀ ਨਹੀਂ ਸੀ ਜਿਹੜਾ ਸਾਨੂੰ ਖੋਟਿਓਂ ਖਰਾ ਕਰ ਸਕੇ, ਕਿਉਂਕਿ ਉਹ 22 ਦੇ 22 ਆਪ ਖੋਟੇ ਸੀ। ਖਰਾ ਤਾਂ ਇੱਕੋ ਹੀ ਸੀ, ਧੰਨ ਗੁਰੂ ਤੇਗ ਬਹਾਦਰ ਸਾਹਿਬ। ਇਸ ਵਾਸਤੇ ਇੱਕ ਹੈ ਜਿਹਦੇ ਨਾਲ ਅਸੀਂ ਜੁੜਨਾ ਹੈ। ਸਾਡੇ ਵਿੱਚ ਇੰਨਾ ਜ਼ੋਰ ਨਹੀਂ, ਨਾ ਦੁਨੀਆਂ ਦੇ ਵਿੱਚ ਇੰਨਾ ਜ਼ੋਰ ਹੈ। ਇਸ ਲਈ ਕਿਹਾ ਅਰਦਾਸ ਕਰਨੀ ਇੱਕ ਅੱਗੇ ਕਰਿਆ ਕਰੀਏ। ਜਿਹੜਾ ਮਿਹਰਬਾਨ ਹੈ ਅਤੇ ਜਿਹੜਾ ਮੇਰੀ ਬੇਨਤੀ ਨੂੰ ਸੁਣ ਕੇ ਮੇਰੇ ਦੁੱਖ ਦੂਰ ਕਰ ਸਕਦਾ ਹੈ। ਸਤਿਗੁਰੂ ਮਹਾਰਾਜ ਜੀ ਸਮਝਾਉਂਦੇ ਨੇ, ਸਾਹਿਬ ਜੀ ਕਹਿੰਦੇ ਅਗਲੇ ਪਦੇ ਦੇ ਵਿੱਚ ਗੁਰੂ ਅਮਰਦਾਸ ਮਹਾਰਾਜ, ਆਪ ਕਰੇ ਕਿਸ ਆਖੀ ਹੈ। ਉਹ ਆਪ ਹੀ ਸ੍ਰਿਸ਼ਟੀ ਨੂੰ ਰਚਣ ਵਾਲਾ ਹੈ, ਆਪ ਹੀ ਮੋਹ ਮਾਇਆ ਦਾ ਪਸਾਰਾ ਕਰਨ ਵਾਲਾ ਹੈ, ਆਪ ਹੀ ਖੋਟੇ ਅਤੇ ਖਰੇ ਦੀ ਪਰਖ ਕਰਨ ਵਾਲਾ ਹੈ। ਫਿਰ ਕਿਸ ਆਖੀ ਹੈ, ਕਿਹਦੇ ਅੱਗੇ ਆਪਾਂ ਪੁਕਾਰ ਕਰੀਏ? ਫਿਰ ਕਿਹਨੂੰ ਆਖੀਏ ਵੀ ਇੱਦਾਂ ਨਹੀਂ ਇੱਦਾਂ ਕਰ, ਕਿਹਨੂੰ ਆਖੀਏ? ਹੋਰ ਕਰਨਾ ਕਛੂ ਨਾ ਜਾਈ ਰਾਮ, ਹੋਰ ਕਿਸੇ ਦੇ ਵੱਸ ਨਹੀਂ ਹੈ। ਇਹ ਸਿਆਣਿਆਂ ਦੇ ਚੱਕਰਾਂ 'ਚ ਪੈਣਾ ਛੱਡ ਦਈਏ। ਇਹ ਜਿੰਨੇ ਵੀ ਅੱਜ ਸਿਆਣੇ ਸਾਨੂੰ ਚੱਕਰਾਂ 'ਚ ਪਾਉਂਦੇ ਆ ਨਾ, ਇਹ ਵੱਖਰੇ ਵੱਖਰੇ ਕਰਮ ਧਰਮ ਦੇ ਨਾਮ 'ਤੇ ਕਰਾਉਂਦੇ ਆ, ਕੁਛ ਨਹੀਂ ਹੋਣਾ। ਜਿਹਨੇ ਸ੍ਰਿਸ਼ਟੀ ਸਾਜੀ ਹੈ ਉਹਦੇ ਅੱਗੇ ਪੁਕਾਰ ਕਰੀਏ, ਉਹਦੇ ਅੱਗੇ ਅਰਦਾਸ। ਸਤਿਗੁਰੂ ਮਹਾਰਾਜ ਕਹਿੰਦੇ ਨੇ ਆਪ ਕਰੇ ਕਿਸ ਆਖੀ ਹੈ, ਕਿਹਨੂੰ ਆਖੀਏ? ਹੋਰ ਕਰਨਾ ਕਿਛੂ ਨਾ ਜਾਈ ਰਾਮ, ਹੋਰ ਕਿਸੇ ਦੇ ਵੱਸ ਨਹੀਂ ਜਿਹੜਾ ਮੈਨੂੰ ਖੋਟਿਓਂ ਖਰਾ ਕਰ ਸਕੇ।
1: ਜਿਤ ਭਾਵੈ ਤਿਤ ਲਾਏ ਸੀ, ਜਿਉਂ ਤਿਸ ਦੀ ਵਡਿਆਈ ਰਾਮ।
0: ਉਹਦੀ ਵਡਿਆਈ ਹੈ, ਵਡਿਆਈ ਕੀ ਹੈ ਵੱਡੇ ਦੀ? ਜਦੋਂ ਮੈਂ ਉਹਦੇ ਅੱਗੇ ਪੁਕਾਰ ਕਰਾਂ ਵੀ ਵਾਹਿਗੁਰੂ ਜੀ ਮੈਨੂੰ ਖੋਟਿਓਂ ਖਰਾ ਕਰ ਦੇ, ਉਹ ਫਿਰ ਉਹਦੀ ਵਡਿਆਈ ਇਹ ਹੈ ਕਿ ਉਹ ਮੈਨੂੰ ਸਤਿਗੁਰੂ ਦੇ ਦਰ 'ਤੇ, ਕਿਉਂਕਿ ਸਤਿਗੁਰੂ ਵੀ ਉਹਦਾ ਹੀ ਰੂਪ ਹੈ, ਗੁਰ ਪਰਮੇਸ਼ਰ ਇੱਕੋ ਜਾਨ ਹੈ। ਸਤਿਗੁਰੂ ਦੇ ਰਾਹੀਂ ਫਿਰ ਉਹ ਸਾਨੂੰ ਖੋਟਿਓਂ ਖਰਾ ਕਰਕੇ ਫਿਰ ਆਪਣੇ ਨਾਲ ਰਲਾ ਲੈਂਦਾ। ਕਹਿੰਦੇ ਨੇ ਜਿੱਤ ਭਾਵ ਹੈ ਤਿੱਤ ਲਾਏ ਸੀ, ਜਿਵੇਂ ਉਹਨੂੰ ਪਾਉਂਦਾ ਉਹ ਤਿਵੇਂ ਹੀ ਲਾਉਂਦਾ। ਜਿਹੜੇ ਨਹੀਂ ਮੂਰਖ ਤੋਂ ਸਿਆਣੇ ਹੋਣਾ ਚਾਹੁੰਦੇ ਉਹਨਾਂ ਨੂੰ ਮੂਰਖਾਂ ਵਾਲੇ ਪਾਸੇ ਲਾ ਤਾ, ਅਤੇ ਜਿਹੜੇ ਅਰਦਾਸ ਕਰਦੇ ਆ ਮਹਾਰਾਜ ਖੋਟਿਓਂ ਖਰਾ ਕਰ ਦਿਓ, ਉਹਨਾਂ ਨੂੰ ਉਸ ਪਾਸੇ ਲਾ ਦਿੱਤਾ, ਮਾੜੇ ਨੂੰ ਮਾੜੇ ਪਾਸੇ, ਚੰਗੇ ਨੂੰ ਚੰਗੇ ਪਾਸੇ ਲਾ ਤਾ। ਜੈਸੀ ਅੰਦਰ ਭਾਵਨਾ ਉਸੇ ਪਾਸੇ ਮਾਲਕ ਨੇ ਤੋਰ ਦਿੱਤਾ ਵੀ ਤੁਰਿਆ ਰਹਿ। ਅਸੀਂ ਅਰਦਾਸ ਕਰੀਏ ਕਿ ਵਾਹਿਗੁਰੂ ਜੀ ਅਸੀਂ ਤੁਹਾਡੇ ਹੁਕਮ ਤੋਂ ਬਾਹਰੀ ਨਹੀਂ ਹੋਣਾ, ਅਸੀਂ ਤੁਹਾਡੇ ਹੁਕਮ ਵਿੱਚ ਤੁਰ ਕੇ ਖਰੇ ਹੋ ਕੇ ਪ੍ਰਵਾਨ ਹੋਣਾ, ਪਰ ਤੋਰਨਾ ਤੁਸੀਂ ਹੈ। ਅਸੀਂ ਤਾਂ ਸਿਰਫ ਤੁਹਾਡੇ ਹੁਕਮ ਵਿੱਚ ਤੁਰ ਸਕੀਏ, ਇਸ ਲਈ ਤੁਹਾਡੇ ਅੱਗੇ ਬੇਨਤੀ ਹੈ। ਇਤਿਹਾਸ ਜਿਹੜੇ ਰੋਜ਼ ਸੁਣਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰ 'ਤੇ ਦੁਨੀ ਚੰਦ ਵੀ ਹੈ, ਅਤੇ ਗੁਰੂ ਮਹਾਰਾਜ ਦੇ ਦਰ ਦੇ ਉੱਤੇ ਭਾਈ ਬਚਿੱਤਰ ਸਿੰਘ ਵੀ ਹੈ। ਦੋਵੇਂ ਦੇਖਣ ਨੂੰ ਗੁਰੂ ਦੇ ਸਿੱਖ ਨੇ, ਦੋਵੇਂ ਦੇਖਣ ਨੂੰ ਗੁਰੂ ਘਰ ਵਿੱਚ ਰਹਿੰਦੇ ਨੇ, ਪਰ ਇੱਕ ਮਨਮੁੱਖ ਖੋਟਾ ਨਿਕਲ ਆਇਆ, ਇੱਕ ਜਿਹੜਾ ਸੀ ਖਰਾ ਨਿਕਲ ਆਇਆ। ਇੱਕ ਨੇ ਆਖਿਆ ਮੈਨੂੰ ਮੌਤ ਅੱਗੇ ਭੇਜਣ ਲੱਗੇ ਆ, ਮੈਂ ਮਰਨਾ ਨਹੀਂ ਚਾਹੁੰਦਾ, ਤੇ ਭਾਈ ਬਚਿੱਤਰ ਸਿੰਘ ਕਹਿੰਦੇ ਪਾਤਸ਼ਾਹ ਮੈਂ ਤੇ ਤੁਹਾਡੇ ਦਰ ਦਾ ਸੇਵਕ ਆ, ਜਿੱਧਰ ਪ੍ਰੇਰੋਗੇ ਤੁਰ ਜਾਵਾਂਗਾ, ਜਿੱਧਰ ਹੁਕਮ ਕਰੋਗੇ ਤੁਰ ਜਾਵਾਂਗਾ, ਜਿਉਂ ਜਿਉਂ ਤੇਰਾ ਹੁਕਮ ਤਿਵੈ ਤਿਉਂ ਹੋਵਣਾ, ਜਹਿ ਜਹਿ ਰੱਖੇ ਆਪ ਤੈ ਜਾਏ ਖੜੋਵਣਾ। ਭਾਵੇਂ ਹਾਥੀ ਅੱਗੇ ਖੜਾ ਦਿਓ, ਭਾਵੇਂ ਕਿਤੇ ਖੜਾ ਦਿਓ, ਮੈਂ ਤੁਹਾਡੇ ਹੁਕਮ 'ਚ ਖਲੋਣਾ। ਆਹ ਹੈ ਖਰਾ ਅਤੇ ਖੋਟਾ, ਖੋਟਾ ਤੇ ਕਿੰਤੂ ਪਰੰਤੂ ਕਰ ਲੈਂਦਾ, ਖੋਟਾ ਸ਼ੰਕਾ ਕਰ ਲੈਂਦਾ ਵੀ ਆਹ ਗੁਰੂ ਸਾਹਿਬ ਨੇ ਮੈਨੂੰ ਕਿਸ ਪਾਸੇ ਭੇਜਤਾ, ਉਹ ਰੋਸ ਕਰਦਾ। ਪਰ ਜਿਹੜਾ ਖਰਾ ਹੁੰਦਾ ਨਾ ਗੁਰਮੁਖ, ਉਹ ਰੋਸ ਨਹੀਂ ਕਰਦਾ, ਉਹ ਫਿਰ ਦੁੱਖ ਵਿੱਚ ਸੁਖ ਮਨਾਈ, ਉਹ ਦੁੱਖ ਵਿੱਚ ਵੀ ਸੁੱਖ ਦਾ ਅਹਿਸਾਸ ਕਰਕੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦਾ, ਸ਼ੁਕਰ ਹੈ। ਤਾਂ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਕਿਹਦੇ ਅੱਗੇ ਬੇਨਤੀ ਕਰੋਗੇ, ਆਪ ਕਰੇ ਕਿਸ ਆਖੀਐ ਹੋਰ ਕਰਨਾ ਕਛੂ ਨਾ ਜਾਈ ਰਾਮ, ਜਿੱਤ ਭਾਵੈ ਤਿੱਤ ਲਾਏ ਸੀ। ਜਿਵੇਂ ਉਹਨੂੰ ਭਾਉਂਦਾ ਤਿਵੇਂ ਉਸ ਪਾਸੇ ਲਾ ਦਿੰਦਾ, ਜਿਉਂ ਤਿਸ ਦੀ ਵਡਿਆਈ ਰਾਮ, ਇਹ ਉਸ ਵੱਡੇ ਦੀ

ਕਰਾਉਂਦਾ ਹੈ ਉਹ ਆਪ ਸਭ ਤੋਂ ਵੱਡਾ ਦੁਸ਼ਟ ਦਮਨ ਹੈ, ਉਹ ਦੁਸ਼ਟਾਂ ਦਾ ਨਾਸ਼ ਕਰਤਾ ਹੈ, ਵਰਿਆਮ ਹੈ, ਸੂਰਮਾ ਯੋਧਾ, ਜਿਹੜਾ ਕਦੇ ਵੀ ਕਮਜ਼ੋਰ ਨਹੀਂ ਹੋ ਸਕਦਾ। ਜਿਉਂ ਤਿਸ ਦੀ ਵਡਿਆਈ ਆਪ ਕਰਾਈ, ਵਰਿਆਮ ਨਾ ਫੁਸੀ ਹੋਈ। ਫੁਸੀ ਮਤਲਬ ਜਿਵੇਂ ਕਹਿੰਦੇ ਨਾ ਇਹਦੀ ਹਵਾ ਨਿਕਲ ਜਾਣੀ, ਕਈ ਵਾਰੀ ਕਹਿੰਦੇ ਬੰਦਾ ਤੇਰੀ ਇਹ ਫੂਕ ਨਿਕਲ ਗਈ, ਭਾਵ ਕਮਜ਼ੋਰ ਹੋ ਜਾਣਾ। ਕਮਜ਼ੋਰੀ ਜਿਹੜਾ ਕਹਿੰਦਾ ਸੀ ਮੈਂ ਬੜਾ ਬਹਾਦਰ ਹਾਂ, ਮੈਂ ਬੜਾ ਸੂਰਵੀਰ ਹਾਂ, ਅਤੇ ਜਦੋਂ ਸੂਰਵੀਰ ਨਾਲ ਮੁਕਾਬਲਾ ਹੋਇਆ ਤਾਂ ਹਵਾ ਨਿਕਲ ਗਈ, ਕਮਜ਼ੋਰ ਹੋ ਗਿਆ, ਉੱਥੇ ਫਿਰ ਜ਼ੋਰ ਨਹੀਂ ਚੱਲਿਆ। ਉਸ ਮਾਲਕ ਅੱਗੇ ਜ਼ੋਰ ਕਿਹਦਾ ਚੱਲ ਸਕਦਾ? ਚੱਲ ਸਕਦਾ ਉਹਦੇ ਹੁਕਮ ਅੱਗੇ ਕਿਸੇ ਦਾ ਜ਼ੋਰ? ਜਿਸ ਠਾਕੁਰ ਸਿਉ ਨਾਹੀਂ ਚਾਰਾ, ਤਾਂ ਕੋ ਕੀਜੇ ਸਦ ਨਮਸਕਾਰਾ। ਉਹਦੇ ਅੱਗੇ ਹੱਥ ਜੁੜ ਜਾਂਦੇ ਆ ਕਿ ਵਾਹਿਗੁਰੂ ਜੀ ਅਸਾਂ ਜ਼ੋਰ ਨਾਹੀਂ, ਜੇ ਕਿਛ ਕਰ ਹਮ ਸਾਕੈ ਜਿਉਂ ਭਾਵੈ ਤਿਵੇਂ ਬਖਸ਼। ਸਾਡਾ ਜ਼ੋਰ ਤੇਰੇ ਅੱਗੇ ਨਹੀਂ ਚੱਲ ਸਕਦਾ। ਸੈਦ ਖਾਂ ਕਹਿੰਦਾ ਮੈਂ ਗੁਰੂ ਗੋਬਿੰਦ ਸਿੰਘ ਜੀ ਦਾ ਸੀਸ ਲਾਹ ਕੇ ਲਿਆਉਣਾ ਹੈ, ਅਤੇ ਉੱਥੇ ਪੀਰ ਬੁੱਧੂ ਸ਼ਾਹ ਦੀ ਘਰਵਾਲੀ ਜਿਹੜੀ ਨਸੀਰਾਂ, ਉਹਦੀ ਭੈਣ ਕਹਿਣ ਲੱਗੀ ਵੀਰਾ ਸੈਦ ਖਾਂ ਨੂੰ ਕਿ ਤੂੰ ਗੁਰੂ ਗੋਬਿੰਦ ਸਿੰਘ ਜੀ ਦੇ ਹਜੇ ਸਨਮੁੱਖ ਨਹੀਂ ਹੋਇਆ, ਤੂੰ ਹਜੇ ਗੁਰੂ ਗੋਬਿੰਦ ਸਿੰਘ ਜੀ ਦਾ ਰੂਹਾਨੀ ਚਿਹਰਾ ਨਹੀਂ ਦੇਖਿਆ, ਤੂੰ ਹਜੇ ਉੱਚੀ ਉੱਚੀ ਬੜਕਾਂ ਮਾਰ ਕੇ ਕਹਿੰਦਾ ਨਾ ਮੈਂ ਸਿਰ ਲਾਹ ਕੇ ਲਿਆਵਾਂਗਾ, ਸਿਰ ਲਾਹ ਕੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਰੂਹਾਨੀ ਚਿਹਰਾ ਦੇਖੇਗਾ ਤੇਰਾ ਤੇ ਹੱਥ ਉੱਠਣਾ ਹੀ ਨਹੀਂ, ਤੇਰੀ ਤਲਵਾਰ ਚੱਲਣੀ ਹੋਈ ਨਹੀਂ, ਤੇਰਾ ਤੇ ਜ਼ੋਰ ਹੀ ਉੱਥੇ ਫਿੱਕਾ ਪੈ ਜਾਣਾ। ਮੈਂ ਦਾਅਵੇ ਨਾਲ ਕਹਿੰਦੀ ਹਾਂ ਪੀਰ ਬੁੱਧੂ ਸ਼ਾਹ ਦੀ ਘਰ ਵਾਲੀ ਅਤੇ ਸੈਦ ਖਾਂ ਦੀ ਜਿਹੜੀ ਭੈਣ ਨਸੀਰਾਂ, ਉਹਨੇ ਆਖਿਆ ਮੈਂ ਦਾਅਵੇ ਨਾਲ ਕਹਿੰਦੀ ਹਾਂ ਤੇਰਾ ਜ਼ੋਰ ਗੁਰੂ ਗੋਬਿੰਦ ਸਿੰਘ ਅੱਗੇ ਨਹੀਂ ਚੱਲ ਸਕਦਾ। ਉਹ ਕਹਿੰਦਾ ਮੈਂ ਦਿਖਾਵਾਂਗਾ ਆਪਣਾ ਜ਼ੋਰ, ਤੈਨੂੰ ਸਿਰ ਲਾਹ ਕੇ ਲਿਆ ਕੇ ਦਿਖਾਵਾਂਗਾ। ਉਹਨੇ ਕਿਹਾ ਠੀਕ ਹੈ। ਜਦੋਂ ਆਇਆ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਇੱਕ ਝਲਕ ਦੇਖੀ ਅਤੇ ਸਿਰ ਗੁਰੂ ਸਾਹਿਬ ਦੇ ਕਦਮਾਂ 'ਚ, ਹੱਥੋਂ ਤਲਵਾਰ ਛੁੱਟ ਗਈ। ਮਹਾਰਾਜ ਹੱਸ ਕੇ ਕਹਿੰਦੇ ਕਹਿਣ ਲੱਗੇ ਸੈਦ ਖਾਂ ਇਹ ਕੀ, ਤੂੰ ਤਾਂ ਜ਼ੋਰ ਦਿਖਾਉਣ ਆਇਆ ਸੀ, ਤੂੰ ਤਾਂ ਹੱਥੋਂ ਤਲਵਾਰ ਛੱਡ ਕੇ ਅਤੇ ਸਿਰ ਸਾਡੇ ਕਦਮਾਂ 'ਚ ਰੱਖਤਾ। ਕਹਿੰਦਾ ਮਹਾਰਾਜ ਅਸਾਂ ਜ਼ੋਰ ਨਾਹੀਂ, ਜੇ ਕਿਛ ਕਰ ਹਮ ਸਾਕੈ ਜਿਉਂ ਭਾਵੈ ਤਿਵੇਂ ਬਖਸ਼, ਤੇਰੇ ਅੱਗੇ ਜ਼ੋਰ ਨਹੀਂ ਚੱਲ ਸਕਦਾ। ਇਸ ਲਈ ਉਸ ਮਾਲਕ ਅੱਗੇ ਕਿਹਦਾ ਜ਼ੋਰ ਚੱਲਣਾ? ਜੋ ਉਹਨੇ ਹੁਕਮ ਕਰ ਦਿੱਤਾ ਉਹਨੂੰ ਮੰਨਣਾ ਹੀ ਸਾਨੂੰ ਪਵੇਗਾ, ਕਿਉਂਕਿ ਉਹ ਹੁਕਮ ਸਾਡੇ ਕਰਮ ਨੂੰ ਦੇਖ ਕੇ

ਘਰ ਵਿੱਚ ਤੁਹਾਡੀ ਪੱਤ ਰਹਿ ਜਾਏ, ਤੁਹਾਡੀ ਇੱਜ਼ਤ ਰਹਿ ਜਾਏ, ਤੁਹਾਨੂੰ ਮਾਣ ਸਨਮਾਨ ਮਿਲੇ, ਫਿਰ ਕੀ ਕਰੋ? ਗੁਰੂ ਦੀ ਕਿਰਪਾ ਨਾਲ ਆਪਣਾ ਆਪਾ ਗਵਾ ਦਿਓ, ਮਿਟਾ ਦਿਓ ਆਪਣੀ ਹੋਂਦ, ਇਹ ਅੰਦਰੋਂ ਮੈਂ ਮੇਰੀ ਨੂੰ ਖਤਮ ਕਰ ਦਿਓ। ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਉਹ ਸਭਨਾ ਕੀ ਰੇਣੁਕਾ ਤਉ ਆਓ ਹਮਾਰੇ ਪਾਸ। ਗੁਰੂ ਦੀ ਕਿਰਪਾ ਨਾਲ ਆਪਣਾ ਆਪਾ ਅੰਦਰੋਂ ਮਿਟਾ ਦਿਓ ਹਉਮੈ ਨੂੰ, ਫਿਰ ਗੁਰੂ ਦੀ ਕਿਰਪਾ ਨਾਲ ਜਿਹੜਾ ਨਾਮ ਰੰਗ ਚੜ੍ਹੇਗਾ ਉਹਦੇ ਨਾਲ ਤੁਹਾਨੂੰ ਮਾਲਕ ਦੇ ਦਰ 'ਤੇ ਇੱਜ਼ਤ ਮਿਲੇਗੀ, ਪਿਆਰ ਸਤਿਕਾਰ ਮਿਲੇਗਾ, ਉੱਥੇ ਤੁਹਾਡੀ ਇੱਜ਼ਤ ਰਹਿ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਨਾਨਕ ਦਾਸ ਬੋਲੋ ਜੀ। ਵਾਹਿਗੁਰੂ ਇੱਕ ਓਅੰਕਾਰ। ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ।

ਸਹਾਇ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਠ ਦੇ ਦਰ ਦਾ ਧਿਆਨ ਧਰ ਕੇ ਬੋਲੋ ਜੀ।

ਜਿਨ੍ਹਾਂ ਨਾਮ ਜਪਿਆ ਵੰਡ ਸਕਿਆ, ਦੇਖ ਚਲਾਈ ਤੇ ਗਵਾਹੀ ਦੇਖ ਕੇ ਅੰਡਠ ਕੀਤਾ, ਤੇ ਨਾਮ ਪਿਆਰੀਆਂ ਸਚਿਆਰੀਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ,

ਸਰੀਆ ਸਾਦੀ ਵਾਰ ਦੇ ਸ਼ਬਦ ਕੀਰਤਨਾ ਗੁਰਬਾਣੀ ਲੜੀਵਾਰ ਕਥਾ ਵਿਚਾਰਾਂ ਸੇ ਪੌੜੀਆਂ ਆਨੰਦ ਸਾਹਿਬ ਜੀ ਕੇ ਪਾਠ ਕੀ ਅਰਦਾਸ ਹੈ ਜੀ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਆਪ ਜੀਆਂ ਦੇ ਦਰ ਤੇ ਸਮੂਹ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਯਾਤਰਾਵਾਂ ਸਫ

ਗੁਰ ਪਵਿੱਤਰ ਕੜਾਹ ਪ੍ਰਸ਼ਾਦ ਜੀ ਦੇਖ ਸਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ, ਸਮੂਹ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਆਪ ਜੀ ਕਰੋ ਕਿਰਪਾ।

ਕਸ਼ਟਾ ਭੁੱਲ ਚੁੱਕ ਮਾਫ ਕਰਨੀ ਸਿੱਖ ਪੜਦੇ ਸੁਣਦੇ ਸਰਬੱਤ ਲਾਹੇਵੰਦ ਹੋਵਨ ਨਾਨਕ ਨਾਮ ਚੜ੍ਹਦੀ ਕਲਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ।

दर्शन परसे है गुरु के जन्म मरण दुख जाए होवे सिफत खसम दी।

Vaheguru.

Вот.

0: ਤੋ ਨਾਹੀ ਥਾਉ ਨਾਨਕ ਸੰਤ ਭਾਵੈ ਤਾ ਲੈ ਮਿਲਾਏ।
1: ਸੰਤ ਕਾ ਦੁਖੀ ਵੀ ਤੇ ਟੁੱਟੇ, ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੇ।
0: ਸੰਤ ਕੇ ਦੁਖੀ ਕਉ

0: ਦਰਗਹਿ ਮਿਲੇ ਸਜਾ
1: ਸੰਤ ਕਾ ਦੁਖੀ ਸਦਾ ਸਹਿਕਾਈ ਹੈ ਸੰਤ ਕਾ ਦੁਖੀ ਨੇ ਮਰੇ ਨ ਜਿਵਾਈ ਹੈ
0: ਸੰਤ ਕੇ ਦੁਖੀ ਕੀ ਪੁਜ ਨਿਆਸਾ ਸੰਤ ਕਾ ਦੁਖੀ ਉਤਰੇ ਨਿਰਾਸਾ
1: ਸੰਤ ਕੈ ਦੁਖ ਨ ਤਿਸ਼ਟੈ ਕੋਏ ਜੈਸਾ ਭਾਵ ਹੈ ਤੈਸਾ ਕੋਈ ਹੋਏ
0: ਭਇਆ ਕਿਰਤਾ ਮਿਟੈ ਕੋਏ ਨਾਨਕ ਜਾਣੇ ਸੱਚਾ ਸੋ
1: ਸਭ ਕਰ ਤਿਸਕੇ ਉਹ ਕਰਨੇ ਹਾਰ ਸਦਾ ਸਦਾ ਤਿਸਕੋ ਨਮਸਕਾਰ
0: ਸਭ ਕੀ ਉਸਤ ਕਰੋ ਦਿਨ ਰਾਤ ਦੇ ਧਿਆਨ ਸਾਸ ਗਿਰਾ
1: ਸਭ

0: ਵਡਾਈ ਆਪਣੇ ਸੇਵਕ ਕੋ ਨਾਮ ਜਪਾਈ
1: ਪਦ ਰੱਖੇ ਤਾਕੀ ਕਦਮੇ ਕੋਈ ਨਾ ਲਾਖੇ
0: ਪ੍ਰਭ ਕੇ ਸੇਵਕ ਕੋ ਕੋਨਾ ਪਹੁੰਚੇ ਪ੍ਰਭ ਕੇ ਸੇਵਕ ਉਸੇ ਉੱਚੇ
1: ਪ੍ਰਭ ਆਪਣੀ ਸੇਵਾ ਲਾਇਆ ਨਾਣਾ ਸੋ ਸੇਵਕ ਲੈ ਦਿਸ ਪ੍ਰਗਟਾਇਆ
0: ਕੀਤੀ ਮਹਿ ਕਲ ਰੱਖੇ ਬਸਮ ਕਰੇ।

0: ਸਲੋਕ ਸਤਪੁਰਖ ਜਿਨ ਜਾਣਿਆ ਸਤਗੁਰ ਤਿਸਕਾ ਨਾਮ ਤਿਸਕੇ ਸੰਸਿਖ ਉਦਰੇ ਨਾਨਕ ਹਰ ਗੁਣ ਗਾਉ ਅਸ਼ਟਪਦੀ
1: ਸਿੱਖੀ ਕਰੇ ਕ੍ਰਿਪਾਲ ਸੇਵਕ ਗੁਰ ਸਦਾ ਦਇਆ ਸਿੱਖੀ ਗੁਰ ਮਤ ਮੰਨੀਐ ਗੁਰ ਬਚਨ ਹਰਿ ਨਾਮ ਚਰੈ ਸਿੱਖੋ ਨਾਮ ਧੰਦੇ ਗੁਰ ਕਾ ਸਿੱਖ ਵਡਭਾਗੀਐ।

0: ਹਿਰਦੇ ਸਭ ਧਰਮ
1: ਸੰਤ ਜਨਾ ਸੁਨ ਹੈ ਸੁਭ ਬਚਨ ਸਰਬ ਵਿਆਪੀ ਰਾਮ ਸੰਗ
0: ਰਚਨ ਸਾਧੂ ਸਭ ਕਹਿ
1: ਜੋ ਜੋ ਹੋਏ ਸੋਈ ਸੁਖ ਮਾਨੈ ਕਰਨ ਕਰਾਵਨ ਹਾਰ ਪ੍ਰਭ
0: ਅੰਤਰ ਬਸੇ ਬਾਪੀ ਹੋਈ ਨਾਨਕ ਦਰਸ਼ਨ ਦੇਖ ਸਭ ਹੋਈ
1: ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ
0: ਪਾਵੇ ਤਾ ਕਰੇ ਵਿਸਤਾਰ ਤਿਸ ਪਾਵੇ ਤਾ ਕੰਕਾ
1: ਅਨਿਕ ਕਲਾ ਲਖੀ ਨਹਿ ਜਾਏ ਜਿਸ ਭਾਵੇਂ ਤਿਸ ਲਏ ਮਿਲਾਏ
0: ਹੁਣ ਕਹੀਏ ਦੂਰ ਆਪੇ ਆਪ ਆਪ ਭਰਪੂਰ
1: ਅੰਤਰਗਤ ਜਿਸ ਆਪ ਜਨਾਏ

ਵਾਹਿਗੁਰੂ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ।

ਸਤਿਗੁਰੂ ਗੁਰੂ ਗਰੀਬ ਨਿਵਾਜ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤਿੰਨਾਂ ਦੀ ਪਾਵਨ ਔਰ ਮੁਬਾਰਕ ਹਜ਼ੂਰੀ ਅੰਦਰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਾਵਨ ਅਸਥਾਨਾਂ ਉੱਪਰ ਹਫ਼ਤਾਵਾਰੀ ਨਾਮ ਸਿਮਰਨ ਅਭਿਆਸ ਸਮਾਗਮਾਂ ਦੇ ਅੰਦਰ ਜੁੜਮਿਲ ਬੈਠੇ ਗੁਰੂ ਪਿਆਰਿਓ, ਸਤਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਵਰਤਾਈ, ਆਪਣੇ ਪਾਵਨ ਚਰਨਾਂ ਕਮਲਾਂ ਪਾਸ ਜੁੜ ਕੇ ਬੈਠਣ ਦਾ ਸੁਭਾਗ ਬਖਸ਼ਿਆ। ਇਹਨਾਂ ਹਫ਼ਤਾਵਾਰੀ ਸਮਾਗਮਾਂ ਅੰਦਰ ਜੋ ਸੁਖਮਨੀ ਸਾਹਿਬ ਜੀ ਕੀ ਪਾਵਨ ਬਾਣੀ ਦੀਆਂ ਲੜੀਵਾਰ ਵਿਚਾਰਾਂ ਚੱਲ ਰਹੀਆਂ ਨੇ, ਉਹਨਾਂ ਚੱਲ ਰਹੀਆਂ ਲੜੀਵਾਰ ਗੁਰਬਾਣੀ ਵਿਚਾਰਾਂ ਨਾਲ ਸਾਂਝ ਪਾਈਏ। ਵਿਚਾਰਾਂ ਆਰੰਭਣ ਤੋਂ ਪਹਿਲਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਰਹਿਮਤ ਭਰਿਆ ਹੱਥ ਸਿਰ 'ਤੇ ਰੱਖਣ ਔਰ ਆਪ ਸਰਬੱਤ ਸੰਗਤ ਅਸੀਸ ਬਖਸ਼ੋ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।

ਸਾਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਬਚਨ, ਜਿਹਦੇ ਵਿੱਚ ਅੱਜ ਸਤਿਗੁਰੂ ਜੀ ਨੇ ਮਤ ਬਖਸ਼ਦੇ ਆ, ਉਹਨਾਂ ਜੀਵਾਂ ਦਾ ਜ਼ਿਕਰ ਕੀਤਾ ਜਿਹੜੇ ਅਕਾਲ ਪੁਰਖ ਪਰਮੇਸ਼ਵਰ ਦੀ ਬਖਸ਼ਿਸ਼ ਨੂੰ, ਉਹਦੀ ਕਿਰਪਾ ਨੂੰ ਪ੍ਰਾਪਤ ਕਰਨ ਦੇ ਵਾਸਤੇ ਯਤਨ ਕਰਦੇ ਨੇ। ਇੱਕ ਗੱਲ ਹਮੇਸ਼ਾ ਚੇਤਾ ਰੱਖੋ, ਰੱਬ ਦੀ ਬਖਸ਼ਿਸ਼, ਰੱਬ ਦੀ ਦਇਆ, ਅਕਾਲ ਪੁਰਖ ਪਰਮੇਸ਼ਵਰ ਦੀ ਕਿਰਪਾ, ਇਹ ਉਹਦੀ ਆਪਦੀ ਪ੍ਰਸੰਨਤਾ ਹੈ। ਜੀਵ ਦੀ ਕੋਈ ਤਾਕਤ ਨਹੀਂ, ਮਨੁੱਖ ਦੇ ਹੱਥ ਵੱਸ ਨਹੀਂ। ਹਾਂ, ਇਹ ਗੱਲ ਆਪਾਂ ਬਾਣੀ ਵਿੱਚ ਜ਼ਰੂਰ ਪੜ੍ਹਦੇ ਹਾਂ, ਇਹ ਮਨ ਹਰ ਜੀ ਧਿਆਏ ਤੋਂ, ਇੱਕ ਮਨ ਇੱਕ ਚਿੱਤ ਭਾਏ, ਹਰ ਕੀਆਂ ਸਦਾ ਸਦਾ ਵਡਿਆਈਆਂ, ਦੇ ਨਾ ਪਛੋਤਾਏ। ਸਾਡੇ ਕੋਲ ਯਤਨ ਸਿਰਫ ਇੱਕ ਹੀ ਹੈ, ਉਹ ਹੈ ਅਕਾਲ ਪੁਰਖ ਪਰਮੇਸ਼ਵਰ ਦੀ ਬੰਦਗੀ, ਉਹਦਾ ਚਿੰਤਨ। ਇਹਦੇ ਤੋਂ ਬਿਨਾਂ ਅਸੀਂ ਜਿੰਨੇ ਮਰਜ਼ੀ ਵੱਖਰੇ ਵੱਖਰੇ ਯਤਨ ਕਰਦੇ ਫਿਰੀਏ ਵੀ ਸ਼ਾਇਦ ਅਕਾਲ ਪੁਰਖ ਪ੍ਰਸੰਨ ਹੋ ਜਾਏ, ਗੁਰੂ ਸਾਹਿਬ ਕਹਿੰਦੇ ਵੀ ਉਹਦੀ ਪ੍ਰਸੰਨਤਾ ਇੱਦਾਂ ਨਹੀਂ ਮਿਲਦੀ। ਔਰ ਜਿਹਦੇ ਉੱਤੇ ਉਹਦੀ ਬਖਸ਼ਿਸ਼ ਹੁੰਦੀ ਹੈ ਉਹ ਜੀਵ ਧੰਨ ਹੋ ਜਾਂਦਾ ਹੈ। ਖੈਰ, ਸਤਿਗੁਰੂ ਜੀ ਨੇ ਪਦੇ ਦੀ ਆਰੰਭਤਾ ਕੀਤੀ ਅਤੇ ਕਹਿੰਦੇ ਕਈ ਕੋਟ ਭਏ ਬੈਰਾਗੀ, ਕਈ ਕਰੋੜਾਂ ਜਿਹੜੇ ਬੈਰਾਗੀ ਹੋ ਗਏ। ਹੁਣ ਇੱਥੇ ਬੈਰਾਗੀ ਉਹ ਨਹੀਂ ਜਿਹੜੇ ਸਭ ਕੁਝ ਛੱਡ ਕੇ ਬਹਿ ਗਏ ਅਤੇ ਆਪਣੇ ਆਪ ਨੂੰ ਬੈਰਾਗੀ ਸਦਵਾਉਣ ਲੱਗ ਪਏ। ਇੱਥੇ ਵੈਰਾਗੀ ਉਹ ਜਿਨ੍ਹਾਂ ਨੇ ਵੈਰਾਗ ਧਾਰਨ ਕੀਤਾ ਹੈ। ਵੈਰਾਗ ਧਾਰਨ ਕਰਨ ਤੋਂ ਭਾਵ ਇੱਕ ਵਚਨ ਪੜ੍ਹ ਲੈਂਦੇ, ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈ ਸਾਣੇ, ਆਹ ਵੈਰਾਗ ਹੈ। ਕਮਲ ਦਾ ਫੁੱਲ ਚਿੱਕੜ ਦੇ ਵਿੱਚ ਰਹਿੰਦਾ ਹੋਇਆ ਵੀ ਨਿਰਲੇਪ ਹੈ, ਇਹ ਵੈਰਾਗ ਹੈ। ਜਲ ਦੇ ਵਿੱਚ ਰਹਿਣ ਵਾਲੀ ਮੁਰਗਾਬੀ, ਮੁਰਗੀ, ਜਲ ਦੇ ਵਿੱਚ ਰਹਿਣ ਵਾਲੀ ਮੁਰਗਾਬੀ ਸ਼ਬਦ ਆਪਾਂ ਵਰਤਦੇ ਹਾਂ, ਇਹ ਦੋ ਸ਼ਬਦਾਂ ਦਾ ਸੁਮੇਲ ਹੈ। ਆਬ ਮਤਲਬ ਪਾਣੀ, ਮੁਰਗਾਬੀ, ਮੁਰਗਾਬੀ ਸ਼ਬਦ ਵਰਤਿਆ, ਮੁਰਗੀ ਪਲੱਸ ਆਬ। ਉਹ ਜੀਵ, ਉਹ ਕੁਕੜੀ ਕਹਿ ਲਓ, ਉਹ ਮੁਰਗੀ ਕਹਿ ਲਓ, ਜਿਹੜੀ ਜਲ ਵਿੱਚ ਰਹਿੰਦੀ ਹੈ ਉਹਨੂੰ ਮੁਰਗਾਬੀ ਕਹਿੰਦੇ ਨੇ। ਹੁਣ ਮੁਰਗਾਬੀ ਜਿਹੜੀ ਹੈ ਇਹ ਪਾਣੀ ਵਿੱਚ ਜਿੰਨਾ ਮਰਜ਼ੀ ਰਹਿੰਦੀ ਰਹੇ, ਜਿੰਨਾ ਮਰਜ਼ੀ ਤੈਰੀ ਜਾਵੇ, ਪਰ ਜਦੋਂ ਇਹਨੇ ਉਡਾਰੀ ਭਰਨੀ ਹੈ ਇਹਦੇ ਕਦੇ ਪੰਖ ਗਿੱਲੇ ਨਹੀਂ ਹੋਏ, ਕਦੇ ਵੀ ਇਹ ਉਸੇ ਵੇਲੇ ਪਾਣੀ ਦੇ ਵਿੱਚੋਂ ਉਡਾਰੀ ਭਰ ਜਾਂਦੀ ਹੈ। ਇਹ ਵੈਰਾਗ ਹੈ। ਗੁਰੂ ਪਾਤਸ਼ਾਹ ਨੇ ਕਿਹਾ ਵੀ ਮਨ ਕਰਕੇ ਵੈਰਾਗ ਧਾਰਨ ਕਰਨਾ, ਸਰੀਰ ਕਰਕੇ ਪਦਾਰਥਾਂ ਨੂੰ ਛੱਡ ਕੇ ਬਹਿ ਜਾਣਾ, ਪਰ ਮਨ ਦੀ ਪਕੜ ਉੱਥੇ ਹੀ ਰਹਿ ਜਾਂਦੀ ਹੈ। ਵੈਰਾਗ ਮਨ ਦਾ, ਸਰੀਰ ਦਾ ਨਹੀਂ। ਜਿਵੇਂ ਸਾਹਿਬ ਜੀ ਦਾ ਆਪਾਂ ਪਾਵਨ ਬਚਨ ਇੱਕ ਪੜ੍ਹਦੇ ਹਾਂ ਮਾਲਕ ਪਾਤਸ਼ਾਹ ਜੀ ਦੀ ਬਾਣੀ ਦਾ, ਕਹਿੰਦੇ ਹੁਣ ਇਹਨੇ ਨਾ, ਇਹ ਕਹਿੰਦਾ ਵੀ ਮੈਂ ਬੋਲਣਾ ਨਹੀਂ ਭਾਈ, ਬੋਲਣਾ ਨਹੀਂ, ਮੌਨ ਰੱਖਣਾ। ਸਤਿਗੁਰੂ ਕਹਿੰਦੇ ਨੇ ਮੌਨ ਰੱਖ ਲਿਆ, ਮੌਨੀ ਹੋ ਗਿਆ। ਲੋਕ ਵੀ ਕਹਿਣ ਲੱਗ ਗਏ ਵੀ ਮੋਨੀ ਹੈ ਭਾਈ, ਪਰ ਜਿਹੜਾ ਅੰਦਰ ਮਨ ਹੈ ਉਹਦਾ ਸ਼ੋਰ ਹੋਰ ਵੱਧ ਗਿਆ, ਉਹਦਾ ਰੌਲਾ ਹੋਰ ਵੱਧ ਗਿਆ। ਪਹਿਲਾਂ ਤਾਂ ਇਹ ਹੁੰਦਾ ਸੀ ਨਾ ਵੀ ਅੰਦਰਲੇ ਵਲਵਲੇ, ਅੰਦਰਲੀਆਂ ਕਲਪਨਾਵਾਂ ਜ਼ੁਬਾਨ ਨਾਲ ਬਾਹਰ ਕੱਢ ਲੈਂਦਾ ਸੀ, ਪਰ ਹੁਣ ਜ਼ੁਬਾਨ ਆਪਣੀ ਨੂੰ ਬੰਦ ਕਰ ਲਿਆ, ਕਹਿੰਦਾ ਬੋਲਣਾ ਨਹੀਂ। ਔਰ ਜਿਹੜੀਆਂ ਅੰਦਰਲੀਆਂ ਕਲਪਨਾਵਾਂ ਨੇ, ਵਲਵਲੇ ਨੇ, ਉਹ ਹੁਣ ਅੰਦਰ ਹੀ ਰਹਿ ਗਏ।
ਜਦੋਂ ਦੇ ਅੰਦਰ ਰਹੇ ਨੇ ਉਦੋਂ ਦੇ ਮਨ ਹੋਰ ਦੌੜੀ ਜਾਂਦਾ। ਹੁਣ ਮਨ ਦਾ ਮਨ ਦੀ ਜਿਹੜੀ ਤਾਕਤ ਹੈ, ਬਲ ਹੈ, ਉਹ ਹੋਰ ਵੱਧ ਗਿਆ, ਮਨ ਦੀ ਭਟਕਣਾ ਹੋਰ ਵੱਧ ਗਈ ਨਾ। ਇਸੇ ਕਰਕੇ ਗੁਰੂ ਸਾਹਿਬ ਨੇ ਬਾਣੀ 'ਚ ਸ਼ਬਦ ਵਰਤਿਆ, ਬੋਲਿਆ ਨਾਹੀਂ ਹੋਏ ਬੈਠਾ ਮੋਨੀ, ਮੋਨੀ ਹੋ ਕੇ ਬਹਿ ਗਿਆ। ਅੰਤਰ ਕਲਪ ਪਵਾਈਆ ਹੈ ਜੋਨੀ, ਅੰਦਰਲੀਆਂ ਕਲਪਨਾਵਾਂ ਉਹ ਇਹਨੂੰ ਭਟਕਾ ਰਹੀਆਂ ਨੇ, ਹੁਣ ਵੱਖ ਵੱਖ ਜੂਨਾਂ ਵਿੱਚ ਭਰਮ ਰਿਹਾ, ਵੱਖ ਵੱਖ ਜੂਨਾਂ ਵਿੱਚ ਭਰਮ ਰਿਹਾ। ਸਤਿਗੁਰੂ ਜੀ ਨੇ ਸ਼ਬਦ ਵਰਤੇ, ਮਲਕ ਪਾਤਸ਼ਾਹ ਕਹਿੰਦੇ ਕਈ ਕੋਟ ਹੋਏ ਵੈਰਾਗੀ। ਹੁਣ ਉਹ ਵੈਰਾਗੀ ਜਿਹਨੇ ਮਨ ਦਾ ਤਿਆਗ ਕੀਤਾ ਹੈ, ਵੀ ਪਦਾਰਥਾਂ ਵਿੱਚ ਬੈਠਾ ਹੈ ਪਰ ਪਦਾਰਥਾਂ ਉੱਤੇ ਪਕੜ ਨਹੀਂ ਹੈ, ਪਰਿਵਾਰ ਵਿੱਚ ਬੈਠਾ ਹੈ ਪਰ ਪਰਿਵਾਰ ਵਿੱਚ ਗਰਸਿਆ ਨਹੀਂ ਗਿਆ, ਪਕੜ ਨਹੀਂ ਹੈ, ਧਨ ਵਿੱਚ ਬੈਠਾ ਪਰ ਧਨ ਉੱਤੇ ਪਕੜ ਨਹੀਂ ਹੈ, ਉਹਨੂੰ ਵੈਰਾਗੀ ਗੁਰੂ ਸਾਹਿਬ ਕਹਿ ਰਹੇ ਨੇ। ਕਹਿੰਦੇ ਕਈ ਕੋਟ ਹੋਏ ਵੈਰਾਗੀ, ਕਿਹੜੇ? ਰਾਮ ਨਾਮ ਸੰਗ ਤਿੰਨ ਲਿਵ ਲਾਗੀ, ਜਿਨ੍ਹਾਂ ਨੇ ਆਪਣੀ ਲਿਵ ਨੂੰ ਉਸ ਅਕਾਲ ਪੁਰਖ ਪਰਮ

ਜੀਵ ਨੇ ਜਿਹੜੇ ਰੱਬ ਦੀ ਖੋਜ ਕਰ ਰਹੇ ਨੇ, ਰੱਬ ਦੀ ਖੋਜ ਕਰ ਰਹੇ। ਇੱਕ ਬਚਨ ਆਪਾਂ ਬਾਣੀ ਦਾ ਪੜ੍ਹਦੇ ਹਾਂ, ਜੋ ਬ੍ਰਹਿਮੰਡ ਹੈ ਸੋਈ ਪਿੰਡ ਹੈ, ਜੋ ਖੋਜੈ ਸੋ ਪਾਵੈ। ਜੋ ਬ੍ਰਹਿਮੰਡ ਵਿੱਚ ਹੈ, ਗੁਰੂ ਸਾਹਿਬ ਕਹਿੰਦੇ ਉਹ ਤੇਰੇ ਪਿੰਡੇ ਵਿੱਚ ਵੀ ਹੈ, ਤੇਰੇ ਸਰੀਰ ਵਿੱਚ ਵੀ ਹੈ, ਜੋ ਵੀ ਹੈ। ਪਰ ਜੋ ਖੋਜੈ, ਨਾਲੇ ਕੰਡੀਸ਼ਨ ਰੱਖੀ ਹੈ, ਮਿਲਦਾ ਉਹਨੂੰ ਹੀ ਹੈ ਕਹਿੰਦੇ, ਜਿਹੜਾ ਖੋਜਦਾ ਸੋ ਪਾਵੈ, ਉਹ ਪ੍ਰਾਪਤ ਕਰ ਲੈਂਦਾ। ਜੋ ਖੋਜੈ ਸੋ ਪਾਵੈ। ਹੁਣ ਗੱਲ ਤਾਂ ਖੋਜ ਦੀ ਹੈ, ਪੜਚੋਲ ਦੀ ਹੈ। ਜਿਹੜਾ ਪੜਚੋਲੇਗਾ ਖੋਜੇਗਾ ਉਹਨੂੰ ਮਿਲੇਗਾ, ਜਿਹੜਾ ਨਹੀਂ ਖੋਜੇਗਾ ਉਹ ਸੱਖਣਾ ਰਹਿ ਗਿਆ। ਹੁਣ ਸਾਹਿਬ ਕਹਿੰਦੇ ਕਈ ਜੀਵ ਐਸੇ ਨੇ ਕਰੋੜਾਂ ਦੀ ਗਿਣਤੀ ਵਿੱਚ ਜਿਹੜੇ ਪ੍ਰਭੂ ਨੂੰ, ਰੱਬ ਨੂੰ ਖੋਜ ਰਹੇ ਨੇ। ਕਈ ਕੋਟ ਪ੍ਰਭ ਕੋ ਖੋਜੰਤੇ। ਹੁਣ ਖੋਜਣ ਵਾਲਿਆਂ ਦੀ ਕੈਟਾਗਰੀ ਵੀ ਕਈ ਤਰ੍ਹਾਂ ਦੀ ਹੋ ਸਕਦੀ ਹੈ, ਜਿਹਦੇ ਵਿੱਚ ਕਈ ਐਸੇ ਹੋਣਗੇ ਜਿਹੜੇ ਪਹਾੜਾਂ ਦੀਆਂ ਚੋਟੀਆਂ 'ਤੇ ਚੜ੍ਹੇ ਹੋਏ ਨੇ, ਕਈ ਐਸੇ ਵੀ ਹੋਣਗੇ ਜਿਹੜੇ ਜੰਗਲਾਂ ਵਿੱਚ ਤੁਰੇ ਫਿਰਦੇ ਨੇ, ਕਈ ਐਸੇ ਵੀ ਹੋਣਗੇ ਜਿਹੜੇ ਸਮੁੰਦਰਾਂ ਦੇ ਵਿੱਚ ਜਾ ਜਾ ਕੇ ਬੈਠੇ ਹੋਏ, ਅਤੇ ਕਈ ਐਸੇ ਵੀ ਨੇ ਜਿਹੜੇ ਬਰਫ਼ ਦੇ ਵਿੱਚ ਆਪਣਾ ਤਨ ਗਾਲਣ ਲਈ ਵੀ ਤਿਆਰ ਹੋ ਗਏ ਵੀ ਸ਼ਾਇਦ ਰੱਬ ਮਿਲ ਜਾਵੇ। ਸਤਿਗੁਰੂ ਦੀ ਬਾਣੀ ਨੇ ਸਾਰੇ ਜੀਵਾਂ ਦਾ ਜ਼ਿਕਰ ਕੀਤਾ। ਪਰ ਜਦੋਂ ਗੁਰੂ ਸਾਹਿਬ ਨੇ ਜ਼ਿਕਰ ਕੀਤਾ, ਕਹਿੰਦੇ ਆਤਮ ਮਹਿ ਪਾਰ ਬ੍ਰਹਮ ਲਹਨ ਤੇ, ਮਿਲਿਆ ਉਹਨਾਂ ਨੂੰ ਹੀ ਆ ਜਿਹਨੇ ਆਤਮ ਨੂੰ ਖੋਜਿਆ, ਉਹਨਾਂ ਨੂੰ ਨਹੀਂ ਜਿਹੜਾ ਜੰਗਲ 'ਚ ਬੈਠਾ। ਇਸੇ ਕਰਕੇ ਬਾਬਾ ਫਰੀਦ ਸਾਹਿਬ ਜੀ ਨੇ ਬਚਨ ਕਿਹਾ, ਫਰੀਦਾ ਜੰਗਲ ਜੰਗਲ ਕਿਆ ਭਵੈ ਹੈ, ਵਣ ਕੰਢਾ ਮੋੜੇ ਵਸੀ ਰੱਬ ਖਿਆਲੀ ਹੈ, ਜੰਗਲ ਕਿਆ ਢੂੰਡੇ। ਰੱਬ ਤੇ ਤੇਰੇ ਅੰਦਰ ਬੈਠਾ ਆਤਮ ਮਹਿ ਪਾਰ ਬ੍ਰਹਮ ਲਹਨ ਤੇ। ਜਾਂ ਜਿਵੇਂ ਆਪਾਂ ਸਤਿਗੁਰੂ ਜੀ ਕਾ, ਗੁਰੂ ਤੇਗ ਬਹਾਦਰ ਸਾਹਿਬ ਜੀ ਕਾ ਪਾਵਨ ਬਚਨ ਪੜ੍ਹਦੇ, ਬਹੁਪ ਮਦ ਜਿਉ ਵਾਸ ਵਸਤ ਹੈ, ਮੁਕਰ ਮਾਹੀ ਜੈਸੇ ਸ਼ਾਈ, ਤੈਸੇ ਹੀ ਹਰ ਬਸੈ ਨਿਰੰਤਰ, ਘੱਟ ਹੀ ਖੋਜੋ ਪਾਈ। ਕਹਿੰਦੇ ਆਪਣੇ ਅੰਦਰ ਦੀ ਖੋਜ ਕਰ, ਆਪਣੇ ਅੰਦਰ ਦੀ ਸਵੈ ਪੜਚੋਲ ਕਰ। ਅਤੇ ਜਿਹੜਾ ਅੰਦਰ ਦੀ ਹੁਣ ਖੋਜਣਾ ਤਾਂ ਪਏਗਾ ਹੀ ਜੀ, ਪੜਚੋਲ ਤਾਂ ਕਰਨੀ ਪਏਗੀ। ਜਦੋਂ ਆਪਣੀ ਪੜਚੋਲ, ਆਪਣੇ ਆਪ ਨੂੰ ਅਸੀਂ ਫਰੋਲਾਂਗੇ, ਆਪਣੀ ਸਵੈ ਪੜਚੋਲ ਕਰਾਂਗੇ, ਫਿਰ ਸਾਹਿਬ ਕਹਿੰਦੇ ਆਤਮ ਮਹਿ ਪਾਰ ਬ੍ਰਹਮ ਲਹਨ ਤੇ, ਉਹਨਾਂ ਨੂੰ ਮਿਲ ਜਾਂਦਾ, ਅੰਦਰ ਹੀ ਮਿਲਦਾ। ਜਿਹਨੂੰ ਗੁਰੂ ਅਰਜਨ ਸਾਹਿਬ ਜੀ ਬਚਨ ਕਰਦਿਆਂ ਆਖਦੇ ਨੇ, ਕਹਿੰਦੇ ਜਿਹੇ ਠਾਕੁਰ ਕੋ ਸੁਨਤ ਅਗਾਧ ਬੋਧ ਸੋ ਹਿਰਦੈ ਗੁਰ ਦਇਆ। ਗੁਰੂ ਨੇ ਮੇਰੇ ਹਿਰਦੇ ਵਿੱਚ ਹੀ ਮੈਨੂੰ ਵਿਖਾਤਾ, ਜਿਹਨੂੰ ਅੱਜ ਤੱਕ ਅਗਾਧ ਔਰ ਬੋਧ ਹੀ ਸੁਣਿਆ, ਕਹਿੰਦੇ ਸੁਰਦਾ ਗੁਰਦਾਇਆ, ਗੁਰੂ ਨੇ ਹਿਰਦੇ 'ਚ ਵਿਖਾਤਾ। ਆਤਮ ਮਹਿ ਪਾਰ ਬ੍ਰਹਮ ਲਹਨ ਤੇ, ਮਤਲਬ ਅੰਦਰ ਹੀ ਉਹ ਮਿਲਦਾ। ਪਰ ਖੋਜ ਫਿਰ ਆਪਣੇ ਅੰਦਰ ਦੀ ਕਰਨੀ।

ਪਰ ਕਰੋੜਾਂ ਦੀ ਗਿਣਤੀ ਵਿੱਚ ਉਹ ਜੀਵ ਨੇ ਜਿਹੜੇ ਦਰਸ਼ਨਾਂ ਦੀ ਪਿਆਸ ਲੈ ਕੇ ਬੈਠੇ ਨੇ। ਦਰਸ਼ਨ ਪ੍ਰਭ ਪਿਆਸ, ਪ੍ਰਭੂ ਦੇ ਦਰਸ਼ਨਾਂ ਦੀ ਪਿਆਸ ਲੈ ਕੇ ਬੈਠੇ ਕੋਈ ਕੋਟ। ਕਹਿੰਦੇ ਜਿਹੜੇ ਐਸੇ ਜੀਵ ਨੇ ਤਿੰਨ ਕੋ ਮਿਲੇ ਉਹ ਪ੍ਰਭ ਵਿਨਾਸ਼। ਫਿਰ ਇੱਕ ਨਾ ਇੱਕ ਦਿਨ ਤੇ ਕਾਮਨਾ ਪੂਰੀ ਹੁੰਦੀ ਹੈ ਨਾ ਜੀ। ਜਿਹੜੀ ਕਾਮਨਾ ਆਪਾਂ ਲੈ ਕੇ ਬੈਠ ਜਾਈਏ ਤੋਂ ਭਾਵ ਵੀ ਯਤਨਸ਼ੀਲ ਹੋਈਏ ਉਸ ਕਾਮਨਾ ਨੂੰ ਬੈਠ ਜਾਣ ਤੋਂ ਭਾਵ, ਉੱਥੇ ਇਹ ਨਹੀਂ ਵੀ ਕਾਮਨਾ ਮਨ 'ਚ ਰੱਖ ਲਈ ਅਤੇ ਮੁੜ ਕੇ ਹੱਥ 'ਤੇ ਹੱਥ ਰੱਖ ਕੇ ਬਹਿ ਜਾਓ, ਉਹ ਭਾਵ ਨਹੀਂ ਹੈ। ਮਤਲਬ ਜਿਹੜਾ ਅਸੀਂ ਠਾਣ ਲਈਏ ਵੀ ਮੈਂ ਇਹ ਕਾਰਜ ਕਰਨਾ, ਮਿੱਥ ਲਿਆ, ਉਹ ਭਾਵ ਹੈ। ਜਦੋਂ ਅਸੀਂ ਆਪਣੇ ਮਨ ਦੇ ਅੰਦਰ ਇੱਛਾ ਰੱਖ ਲਈ ਹੈ ਨਾ, ਧਾਰਨ ਕਰ ਲਈ, ਹੁਣ ਫਿਰ ਅਸੀਂ ਕੀ ਕਰਦੇ ਹਾਂ, ਯਤਨਸ਼ੀਲ ਹੁੰਦੇ ਉਸ ਕਰਮ ਵਾਸਤੇ ਵੀ ਮੈਂ ਆਹ ਕਰਮ ਕਰਨਾ। ਇਹ ਤਾਂ ਨਹੀਂ ਹੁੰਦਾ ਵੀ ਮੈਂ ਮਨ ਕਾਮਨਾ ਰੱਖੀ ਅਤੇ ਮੁੜ ਕੇ ਬਹਿ ਗਿਆ ਭਾਈ ਆਪੇ। ਹੁਣ ਜੇ ਪ੍ਰਸ਼ਾਦਾ ਛਕਣਾ ਕਾਮਨਾ ਰੱਖ ਲਈ, ਦੱਸਤਾ ਵੀ ਮੈਂ ਪ੍ਰਸ਼ਾਦਾ ਛਕਣਾ, ਅਗਲਿਆਂ ਲਿਆ ਕੇ ਅੱਗੇ ਪਰੋਸ ਕੇ ਰੱਖਤਾ। ਹੁਣ ਮੈਂ ਉੱਥੇ ਕਾਮਨਾ ਲੈ ਕੇ ਹੱਥ 'ਤੇ ਹੱਥ ਰੱਖ ਕੇ ਬੈਠਾ ਰਹਾਂ ਵੀ ਮੇਰੀ ਭੁੱਖ ਮਿਟ ਜੇ ਜੀ, ਬਸ ਮੇਰੀ ਭੁੱਖ ਮਿਟ ਜੇ। ਹੁਣ ਉਹਦੇ ਲਈ ਯਤਨਸ਼ੀਲ ਤਾਂ ਹੋਣਾ ਹੀ ਪਏਗਾ ਨਾ। ਪ੍ਰਸ਼ਾਦਾ ਅੱਗੇ ਆ ਗਿਆ, ਪਰੋਸਿਆ ਹੋਇਆ ਮਿਲ ਗਿਆ, ਪਕਾਇਆ ਹੋਇਆ ਮਿਲ ਗਿਆ, ਪਰੋਸ ਕੇ ਬਸ ਹੁਣ ਇੰਨਾ ਹੀ ਹੈ ਵੀ ਹੱਥ ਨਾਲ ਪ੍ਰਸ਼ਾਦਾ ਚੁੱਕਣਾ, ਉਹ ਫੁਲਕੇ ਨਾਲੋਂ ਪ੍ਰਸ਼ਾਦੇ ਨਾਲੋਂ ਇੱਕ ਬੁਰਕੀ ਤੋੜਨੀ ਆ, ਗ੍ਰਾਹੀ ਤੋੜਨੀ, ਵਾਰੀ ਵਾਰੀ ਕਰਕੇ ਅਤੇ ਮੈਂ ਮੁੱਖ 'ਚ ਪਾਉਣੀ, ਇਹ ਮੇਰਾ ਯਤਨ ਹੈ। ਇੱਛਾ ਪੂਰੀ ਹੋ ਗਈ। ਹੁਣ ਇੱਛਾ ਕੀ ਹੈ? ਦਰਸ਼ਨ ਪ੍ਰਭ ਪਿਆਸ, ਰੱਬ ਦੇ ਦਰਸ਼ਨ। ਇਹਦੇ ਲਈ ਯਤਨਸ਼ੀਲ ਹੋਣਾ ਪਏਗਾ, ਫਿਰ ਯਤਨਸ਼ੀਲ ਹੋਣਾ ਪਏਗਾ। ਕਹਿੰਦੇ ਜਿਹੜੇ ਯਤਨਸ਼ੀਲ ਹੁੰਦੇ ਨੇ ਫਿਰ ਉਹ ਕੀ ਕਰਦੇ? ਕਹਿੰਦੇ ਦਰਸ਼ਨ ਪਿਆਸੀ ਦਿਨ ਸਰਾਤ ਚਿਤਵੋ ਅੰਧ ਨੀਤ, ਇਹ ਯਤਨ ਹੈ। ਖੋਲ ਕਪਟ ਗੁਰ ਮੇਲੀਆ, ਇਹ ਉਹਦੀ ਬਖਸ਼ਿਸ਼ ਹੈ। ਮੇਰੀ ਇੱਛਾ ਕੀ ਸੀ? ਦਰਸ਼ਨ ਪਿਆਸੀ ਦਿਨ ਸਰਾਤ, ਦਿਨ ਤੇ ਰਾਤ ਇੱਕੋ ਹੀ ਤਾਂਗ ਹੈ ਦਰਸ਼ਨ। ਚਿਤਵਾਉ ਅੰਨ ਦਿਨ, ਦਿਨ ਔਰ ਰਾਤ ਮੈਂ ਚਿਤਵ ਰਿਹਾ ਹਾਂ, ਨੀਤ ਨਿਤਾ ਪ੍ਰਤੀ ਰੋਜ਼। ਖੋਲ ਕਪਟ, ਗੁਰੂ ਨੇ ਕਿਰਪਾ ਕੀਤੀ ਫਿਰ ਕਬਾੜ ਖੋਲੇ। ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ, ਉਹਨੇ ਰੱਬ ਦਾ ਮਿਲਾਪ ਕਰਾ। ਹੁਣ ਮੇਰੀ ਕਾਮਨਾ ਹੈ ਮੈਂ ਉਹਦੇ ਦਰਸ਼ਨ ਕਰਨੇ ਨੇ। ਜੇ ਕਾਮਨਾ ਤਾਂ ਯਤਨਸ਼ੀਲ ਵੀ ਹੋਵਾਂਗਾ, ਤੇ ਜਿਹੜਾ ਯਤਨਸ਼ੀਲ ਹੋਏਗਾ ਤਿੰਨ ਕੋ ਮਿਲਿਓ ਪ੍ਰਭ ਵਿਨਾਸ਼, ਕਹਿੰਦੇ ਉਹਨਾਂ ਨੂੰ ਮਿਲ ਜਾਂਦਾ। ਹੁਣ ਇੱਛਾ ਰੱਖਣ ਵਾਲੇ ਕਈ ਨੇ, ਕਈ ਉਹਨਾਂ ਚੋਂ ਐਸੇ ਵੀ ਹੋਣਗੇ ਜਿਹੜੇ ਯਤਨਸ਼ੀਲ ਨਹੀਂ ਹੋਏ, ਕਹਿੰਦੇ ਅਸੀਂ ਤਾਂ ਇੱਛਾ ਰੱਖੀ ਆਪੇ ਪੂਰੀ ਕਰੇ। ਤੇ ਕਈ ਐਸੇ ਨੇ ਜਿਹੜੇ ਕਹਿੰਦੇ ਭਾਈ ਉਹਨੇ ਮੈਨੂੰ ਇਹਨੇ ਯੋਗ ਬਣਾਇਆ, ਉੱਦਮ ਕਰਨ ਯੋਗ ਬਣਾਇਆ, ਫਿਰ ਮੇਰਾ ਫਰਜ਼ ਬਣਦਾ ਵੀ ਹੁਣ ਮੈਂ ਉੱਦਮ ਕਰਾਂ। ਜਦੋਂ ਉੱਦਮ ਕਰਾਂਗਾ ਉਹ ਮੇਰੇ ਉੱਦਮ ਨੂੰ ਭਾਗ ਲਾਏਗਾ। ਮੈਂ ਦਰਸ਼ਨਾਂ ਵਾਸਤੇ ਵੀ ਉੱਦਮ ਕਰਾਂ। ਜਿਹਨੇ ਉੱਦਮ ਕੀਤਾ, ਮਾਲਕ ਕਹਿੰਦੇ ਤਿੰਨ ਕੌ ਮਿਲਿਓ ਪ੍ਰਭ ਅਬਿਨਾਸ਼, ਉਹਨਾਂ ਨੂੰ ਫਿਰ ਉਹ ਅਬਿਨਾਸ਼ੀ ਮਾਲਕ ਜਿਹੜਾ ਨਾਸ਼ ਤੋਂ ਰਹਿਤ ਹੈ ਉਹ ਮਿਲ

ਜੀਵ ਐਸੇ ਨੇ ਜਿਹੜੇ ਮੰਗ ਹੈ ਸਤਸੰਗ, ਸਤਸੰਗਤ ਦੀ ਘੜੀ ਮੰਗਦੇ ਨੇ, ਸਤਸੰਗਤ ਦਾ ਵੇਲਾ ਮੰਗਦੇ ਨੇ, ਸਤਸੰਗਤ ਮੰਗਦੇ ਕਹਿ ਲਓ। ਕਹਿੰਦੇ ਉਸ ਥਾਂ 'ਤੇ ਫਿਰ ਜਿਹੜੇ ਜੀਵ ਐਸੇ ਨੇ ਉਹ ਪਾਰ ਬ੍ਰਹਮ ਤਿੰਨ ਲਾਗਾ ਰੰਗ, ਕਹਿੰਦੇ ਫਿਰ ਸਤਸੰਗਤ ਵਿੱਚ ਬੈਠ ਕੇ ਰੱਬ ਦਾ ਰੰਗ 'ਤੇ ਲੱਗ ਹੀ ਜਾਂਦਾ ਹੈ। ਜਦੋਂ ਅਸੀਂ ਸੰਗਤ ਚੰਗੀ ਵਿੱਚ ਬੈਠਾਂਗੇ, ਭਾਵੇਂ ਹੌਲੀ ਹੌਲੀ ਰੰਗ ਲੱਗੇ, ਇੱਕ ਨਾ ਇੱਕ ਦਿਨ 'ਤੇ ਆਏਗਾ ਨਾ ਜਿੱਦਣ ਮਨ ਰੰਗਿਆ ਜਾਏਗਾ, ਮਨ ਨੂੰ ਰੰਗਤ ਚੜ੍ਹੇਗੀ, ਮਨ ਰੰਗਿਆ ਜਾਏਗਾ। ਕਹਿੰਦੇ ਕਈ ਕੋਟ ਮੰਗ ਹੈ, ਮੰਗ ਰਹੇ ਨੇ ਸਤਸੰਗ, ਗੁਰੂ ਦਾ ਸੰਗ ਕਹਿ ਲਓ, ਚੰਗੀ ਸੰਗਤ ਕਹਿ ਲਓ, ਅਤੇ ਜਿਹੜੇ ਮੰਗ ਰਹੇ ਪਾਰ ਬ੍ਰਹਮ ਤਿੰਨ ਲਾਗਾ ਰੰਗ, ਫਿਰ ਆਪ ਉਹ ਕਿਰਪਾ ਕਰਕੇ ਆਪਣੇ ਰਾਮ ਦਾ ਰੰਗ

0: ਧੰਨ,
1: ਪਰ ਇਹ ਸਾਰਾ ਕੁਛ ਉਹਦੀ ਬਖਸ਼ਿਸ਼ ਵਿੱਚ ਹੈ। ਚਾਹੇ ਉਹ ਵੈਰਾਗ ਦੀ ਗੱਲ ਕਰ ਲਈਏ, ਭਾਵੇਂ ਉਹਨੂੰ ਪ੍ਰਾਪਤ ਕਰਨ ਦੀ, ਉਹਨੂੰ ਖੋਜਣ ਦੀ ਗੱਲ ਕਰ ਲਈਏ, ਫਿਰ ਉਹਦੇ ਦਰਸ਼ਨਾਂ ਦੀ ਗੱਲ ਕਰ ਲਈਏ, ਅਤੇ ਭਾਵੇਂ ਸਤਸੰਗਤ ਦੀ, ਇਹ ਸਾਰਾ ਕੁਝ ਉਹਦੀ ਬਖਸ਼ਿਸ਼ ਵਿੱਚ ਹੈ। ਕਿਵੇਂ? ਮਾਲਕ ਕਹਿੰਦੇ ਜਿਨ ਕੋ ਹੋਏ ਆਪ ਸੁਪ੍ਰਸੰਨ, ਜਿਨ੍ਹਾਂ ਦੇ ਉੱਤੇ ਉਹ ਆਪ ਕਿਰਪਾ ਕਰਦੇ ਹਨ, ਆਪ ਪ੍ਰਸੰਨ ਹੁੰਦਾ। ਨਾਨਕ ਤੇ ਜਨ ਸਦਾ ਤਨ ਤਨ, ਹੇ ਨਾਨਕ ਜੀਓ, ਫਿਰ ਉਹ ਜੀਵ ਸਦਾ ਧੰਨਤਾ ਯੋਗ ਬਣ ਜਾਂਦੇ ਨੇ ਜਿਨ੍ਹਾਂ ਦੇ ਉੱਤੇ ਉਹ ਆਪ ਕਿਰਪਾ ਕਰਦਾ ਹੈ। ਇਸ ਤਰੀਕੇ ਜੀ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਅੱਜ ਮਤ ਦਿੱਤੀ। ਮਾਲਕ ਜੀ ਕਿਰਪਾ ਕਰਨ, ਕਿਤੇ ਗੁਰੂ ਸਾਹਿਬ ਦੀ ਬਖਸ਼ੀ ਇਸ ਮਤ ਦੇ ਮੁਤਾਬਕ ਜਿਉਣ ਦੀ ਜਾਚ ਆ ਜਾਏ। ਮਾਲਕ ਦੇ ਦਰਸਾਏ ਰਾਹਾਂ 'ਤੇ ਚੱਲਦਿਆਂ ਸਾਡੇ ਇਹ ਲੋਕ ਸੁਖੀ, ਇਹ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ, ਮੇਲੇ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਬੁਲਾਓ ਫਤਿਹ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਾ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ, ਤੂੰ ਸਦਾ ਰਹੋ ਹਰਨਾਲੇ।

ਹੋਏ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰੇ ਸਾਚਾ ਨਾਮ ਮੇਰਾ ਆਧਾਰ ਹੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖਮਣਿਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕਿਤਾ ਗੁਰਵਿਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖਮਣਿਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕਿਤਾ ਗੁਰਵਿਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸਪਾਗੈ ਘਰ ਸਪਾਗੈ ਸ਼ਬਦ ਵਾਜੇ ਕਲਾ ਜਿਤ ਕਰਤਾਰੀ ਆ ਪੰਜ

ਸ਼੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਦਿੱਟੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ

ਸਭ ਥਾਈਓ ਏ ਸਹਾਏ। ਦਸਾਂ ਪਾਤਸ਼ਾਹੀਆਂ ਜੀ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ।

ਸਦਕਾ ਸਰਬ ਸੁਖੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ

ਸਿੱਖਾਂ ਦਾ ਮਰਨੀਵਾ ਮਤ ਉੱਚੀ ਮਤ ਪਤ ਦਾ ਰੱਖ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇਸ ਦਾ ਸਹਾਈ ਦਾ ਤਾਰ ਜੀਓ। ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਏ, ਖੁੱਲ੍ਹੇ ਦਰਸ਼ਨ ਦੀਦਾਰ ਅਤੇ

ਸਜੇ ਹੋਏ ਦੀਵਾਨਾ ਅੰਦਰ ਸ਼ਬਦ ਕੀਰਤਨ ਸ਼੍ਰੀ ਸੁਖਮਣੀ ਸਾਹਿਬ ਜੀ ਕੇ ਪਾਠ ਗੁਰ ਇਤਿਹਾਸ ਕਥਾ ਵਿਚਾਰ ਛੇ ਪੌੜੀ

ਮਾਇਆ ਜੀ, ਸਤਿਗੁਰੂ ਜੀ ਆਪ ਜੀਆਂ ਦੇ ਹਜ਼ੂਰ ਪਵਿੱਤਰ ਕੜਾ ਪ੍ਰਸ਼ਾਦੀ ਦੇਖ ਸੱਜ ਕੇ ਹਾਜ਼ਰ ਹੈ। ਦਰ ਪ੍ਰਵਾਨ ਹੋਏ, ਪ੍ਰਵਾਨ ਹੋਇਆ ਪ੍ਰਸ਼ਾਦ, ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਆਪ ਜੀ ਕਰੋ ਕਿਰਪਾ, ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ। ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਅਤੇ ਸੂਝ ਬਖਸ਼ਣੀ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ। ਸਰਬੱਤ ਦੇ ਕਾਰਜ ਰਾਸ ਕਰਨੇ, ਸਿੱਖ ਪੜ੍ਹਦੇ

ਸਿਮਰਉ ਸ਼੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਦਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ

ਦਸਾਂ ਪਾਤਸ਼ਾਹੀਆਂ ਜੀ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤੀਆਂ ਹੱਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾ।

ਸਿੱਖਾਂ ਦਾ ਮਰਨੀ ਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇਸ ਦਾ ਸਹਾਇ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਆ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਏ ਖੁੱਲ੍ਹੇ ਦਰਸ਼ਨ ਦੀਦਾਰ

ਹਜੂਰ ਆਪ ਜੀਆਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਸੰਧਿਆ ਵੇਲੇ ਦੇ ਦੀਵਾਨ ਸਜਾਏ ਗਏ। ਸਜੇ ਹੋਏ ਦੀਵਾਨਾਂ ਅੰਦਰ ਸ਼ਬਦ ਕੀਰਤਨ, ਸ਼ਬਦ ਚੌਂਕੀ,

ਜੀ ਸਤਿਗੁਰੂ ਜੀ ਆਪ ਜੀਆਂ ਦੇ ਹਜ਼ੂਰ ਪਵਿੱਤਰ ਕੜਾ ਪ੍ਰਸ਼ਾਦੀ ਦੇਖ ਸਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਏ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਆਪ ਜੀ ਕਰੋ ਕਿਰਪਾ ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਅਤੇ ਸੂਝ ਬਖਸ਼ਣੀ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਸਿੱਖ ਪੜ੍ਹਦੇ ਸੁਣ

ਚਲਾਇਓ ਸਭ ਸਿੱਖਣ ਕੋ ਹੁਕਮੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਵੋਚੈ ਖੋਜ ਸ਼ਬਦ ਮੈਂ

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਹਰੀ ਤਾ ਮੈਂ ਜਾਣਿਆ ਦੁੱਖ ਮੁਝ ਕੋ ਦੁੱਖ

ਵਾਹਿਗੁਰੂ ਜੀ ਇੱਕੋ ਓਅੰਕਾਰ ਸਤਨਾਮ ਕਰਤਾ ਪੁਰਖ

कोई नव न जाने मेरा कहो नानक सब तेरी वड़ियाई।

ਜੁਗ ਅਟਲ ਦੀਨ ਅਰ ਦੁਨੀ ਦੇ ਮਾਲਕ ਸਰਵਰੇ ਕਾਇਨਾਤ ਦੇ ਸਾਂਝੇ ਰਹਿਬਰ ਗੁਰੂਆਂ ਕੇ ਗੁਰੂ ਪੀਰਾਂ ਦੇ ਪੀਰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤਿਨ੍ਹਾਂ ਦੀ ਪਵਨ ਔਰ ਮੁਬਾਰਕ ਹਜ਼ੂਰੀ ਅੰਦਰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਵਨ ਅਸਥਾਨਾਂ ਉੱਪਰ ਰਾਤਰੀ ਵੇਲੇ ਦੇ ਦੀਵਾਨਾਂ ਅੰਦਰ ਜੁੜ ਮਿਲ ਬੈਠੇ ਗੁਰੂ ਪਿਆਰ ਵੜੇ ਸਤਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਵਰਤਾਈ ਹੈ। ਆਪਣੇ ਪਵਨ ਚਰਨਾਂ ਕਮਲਾਂ ਪਾਸ ਜੁੜ ਕੇ ਬੈਠਣ ਦਾ ਸੁਭਾਗ ਸਤਿਗੁਰੂ ਜੀ ਨੇ ਬਖਸ਼ਿਆ ਹੈ। ਆਓ ਗੁਰੂ ਪਿਆਰ ਵਾਲਿਓ, ਜੋ ਲੜੀਵਾਰ ਗੁਰ ਇਤਿਹਾਸ ਦੀਆਂ ਵਿਚਾਰਾਂ ਰੋਜ਼ਾਨਾ ਆਪ ਸੰਗਤਾਂ ਇਹਨਾਂ ਪਾਵਨ ਅਸਥਾਨਾਂ ਤੋਂ ਸਰਵਣ ਕਰਦੀਆਂ ਹੋ, ਉਹ ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀਆਂ ਵਿਚਾਰਾਂ ਦੇ ਨਾਲ ਸਾਂਝ ਪਾਈ। ਕੱਲ੍ਹ ਦੇ ਦੀਵਾਨਾਂ ਅੰਦਰ ਆਪ ਸੰਗਤ ਨੇ ਇੱਥੋਂ ਕੁ ਤੱਕ ਇਤਿਹਾਸ ਸਤਿਗੁਰੂ ਜੀ ਦਾ ਸ਼ਰਵਣ ਕੀਤਾ ਸੀ ਕਿ ਗੁਰੂ ਪਾਤਸ਼ਾਹ ਜੀ ਨੇ ਭਾਈ ਬਚਿੱਤਰ ਸਿੰਘ ਜੀ ਨੂੰ ਆਪਣੇ ਕੋਲੋਂ ਨਾਗਣੀ ਵਰਸ਼ਾ ਦੇ ਕੇ ਔਰ ਹਾਥੀ ਦਾ ਮੁਕਾਬਲਾ ਕਰਨ ਵਾਸਤੇ ਗੁਰੂ ਸਾਹਿਬ ਉਹਨਾਂ ਨੂੰ ਭੇਜਦੇ ਨੇ ਔਰ ਮਾਲਕ ਨੇ ਇਹ ਉਪਦੇਸ਼ ਦੇ ਕੇ ਇਹ ਸਿੱਖਿਆ ਦੇ ਕੇ ਭੇਜਿਆ ਵੀ ਉਹਨੂੰ ਐਸੀ ਮਾਰ ਮਾਰਨੀ ਹੈ ਉਹ ਪਿੱਛੇ ਮੁੜ ਜਾਏ ਅਤੇ ਆਪਣੇ ਸਾਥੀਆਂ ਨੂੰ ਮਾਰਦਾ ਜਾਵੇ ਪਰ ਅੱਗੇ ਵੱਲ ਨਾ ਆਵੇ। ਜਿੱਥੇ ਗੁਰੂ ਸਾਹਿਬ ਜੀ ਨੇ ਭਾਈ ਬਚਿੱਤਰ ਸਿੰਘ ਜੀ ਨੂੰ ਕਿਹਾ ਉੱਥੇ ਨਾਲ ਨਾਲ ਭਾਈ ਉਦੈ ਸਿੰਘ ਜੀ ਗੁਰੂ ਪਾਤਸ਼ਾਹ ਨੇ ਉਹਨਾਂ ਨੂੰ ਵੀ ਜੰਗ ਦੇ ਮੈਦਾਨ ਵਿੱਚ ਜਾਣ ਦੇ ਲਈ ਵਚਨ ਕੀਤੇ ਨੇ। ਉਹ ਵੀ ਆਪਣੇ ਘੋੜੇ 'ਤੇ ਅਸਵਾਰ ਹੋ ਕੇ ਦੇ ਜੰਗ ਦੇ ਵਿੱਚ ਜਾਣ ਦੀ ਤਿਆਰੀ ਕਰੀ ਬੈਠੇ ਨੇ। ਭਾਈ ਬਚਿੱਤਰ ਸਿੰਘ ਨੂੰ ਹਾਥੀ ਦਾ ਮੁਕਾਬਲਾ ਕਰਨ ਵਾਸਤੇ ਅਤੇ ਭਾਈ ਉਦੈ ਸਿੰਘ ਨੂੰ ਫੌਜ ਦਾ ਰਾਜੇ ਕੇਸਰੀ ਚੰਦ ਦਾ ਮੁਕਾਬਲਾ ਕਰਨ ਵਾਸਤੇ ਸਤਿਗੁਰੂ ਜੰਗ ਦੇ ਮੈਦਾਨ ਵਿੱਚ ਭੇਜਣ ਦੇ ਲਈ ਵਚਨ ਕਰਦੇ ਨੇ। ਕਿਵੇਂ ਗੁਰੂ ਕੇ ਸਿੱਖ ਜੰਗ ਦੇ ਮੈਦਾਨ ਅੰਦਰ ਗੁਰੂ ਸਾਹਿਬ ਦੇ ਹੁਕਮ ਦੀ ਪਾਲਣਾ ਕਰਦੇ ਆ ਜੰਗ ਦੇ ਮੈਦਾਨ ਨੂੰ ਸਰ ਕਰਦੇ ਨੇ ਔਰ ਗੁਰੂ ਕਲਗੀਧਰ ਪਾਤਸ਼ਾਹ ਜੀ ਕਿਸ ਤਰ੍ਹਾਂ ਦੇ ਕੌਤਕ ਨੇ ਜਿਹੜੇ ਉਸ ਅਸਥਾਨ ਦੇ ਉੱਤੇ ਵਰਤਾਉਂਦੇ ਨੇ, ਆਓ ਆਪਾਂ ਇਤਿਹਾਸ ਦੇ ਅਗਲੇਰੇ ਪੰਨਿਆਂ ਨੂੰ ਵਿਚਾਰਨ ਦਾ ਯਤਨ ਕਰੀਏ। ਵਿਚਾਰਨ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਆਪਣਾ ਰਹਿਮਤ ਭਰਿਆ ਹੱਥ ਸਿਰ 'ਤੇ ਰੱਖਣ। ਸਤਿਗੁਰੂ ਜੀ ਕਿਰਪਾ ਕਰਕੇ ਰਸਨਾ ਨੂੰ ਬਲ ਰਸ ਔਰ ਜਸ ਬਖਸ਼ਣ। ਆਪ ਸਰਬੱਤ ਸੰਗਤ ਅਸੀਸ ਬਖਸ਼ੋ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।

ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਨੀ ਰਚੇਤਾ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਉਹਨਾਂ ਨੇ ਇਤਿਹਾਸ ਦੀ ਲੜੀ ਨੂੰ ਅਗਾਂਹ ਤੋਰਿਆ। ਲੜੀ ਨੂੰ ਜੋੜਦਿਆਂ ਕਵੀ ਜੀ ਨੇ ਜ਼ਿਕਰ ਕੀਤਾ ਵੀ ਗੁਰੂ ਕਿਹਾ ਸਿੱਖਾਂ ਨੇ ਤਿਆਰੀ ਕਰ ਲਈ ਜਿਵੇਂ ਮਾਲਕ ਪਾਤਸ਼ਾਹ ਨੇ ਬਚਨ ਕੀਤੇ ਉਸੇ ਅਨੁਸਾਰ। ਦੂਜੇ ਪਾਸੇ ਵੇਖਿਆ ਵੀ ਪਹਾੜੀ ਰਾਜਿਆਂ ਦੀ ਫੌਜ ਬਹੁਤ ਵੱਡੀ ਹੈ, ਬਹੁਤ ਗਿਣਤੀ ਵਿੱਚ ਹੈ, ਵੱਡੀ ਬਹੁਤ ਹੈ। ਪਹਾੜੀ ਰਾਜਿਆਂ ਦੀ ਫੌਜ ਅਤੇ ਪਹਾੜੀ ਰਾਜਿਆਂ ਦੀ ਗਿਣਤੀ, ਜਿਸ ਕਰਕੇ ਸਾਰੇ ਸਿੰਘ ਜਿਹੜੇ ਉਹਨਾਂ ਨੂੰ ਉਠਾ ਲਿਆ ਨਾ, ਸਾਰੇ ਉੱਠ ਪਏ ਔਰ ਆਪਣੇ ਆਪਣੇ ਸ਼ਸਤਰ ਇਹਨਾਂ ਸਾਰੇ ਗੁਰੂ ਕਿਆਂ ਸਿੱਖਾਂ ਨੇ ਸੰਭਾਲ ਲਏ, ਤੋਪਾਂ ਸੰਭਾਲ ਲਈਆਂ, ਨੇਜੇ ਸੰਭਾਲ ਲਏ, ਆਪਣੇ ਹੱਥਾਂ ਵਿੱਚ ਨਾ ਤੇਗਾਂ ਸੰਭਾਲ ਲਈਆਂ, ਕਿਰਪਾਨਾਂ ਸੰਭਾਲ ਲਈਆਂ।

ਫਿਰ ਇਹਨਾਂ ਸਾਰਿਆਂ ਨੇ ਜੀ ਹੁਣ ਆਪਣੇ ਮਨ ਵਿੱਚ ਵਿਚਾਰ ਇਹ ਪੱਕੀ ਕੀਤੀ ਹੋਈ ਹੈ ਵੀ ਅੱਜ ਜਿਹੜਾ ਭੇੜ ਹੋਣਾ ਨਾ ਇਹ ਅਖੀਰੀ ਹੈ, ਬਸ ਵੀ ਅੱਜ ਜੰਗ ਦੀ ਅਖੀਰ ਹੈ। ਗੁਰੂ ਪਾਤਸ਼ਾਹ ਦੇ ਪ੍ਰਤਾਪ ਸਦਕਾ ਅੱਜ ਅਸੀਂ ਜੰਗ ਮੁਕਾ ਦੇਣੀ ਹੈ। ਅੱਜ ਭੇੜ ਹੋਏਗਾ, ਅੱਜ ਮੁਕਾਬਲਾ ਹੋਏਗਾ, ਪਰ ਇਹ ਮੁਕਾਬਲਾ ਅਖੀਰੀ ਹੋਏਗਾ ਗੁਰੂ ਪ੍ਰਤਾਪ ਸਦਕਾ, ਗੁਰੂ ਜੀ ਕੀ ਬਖਸ਼ਿਸ਼ ਸਦਕਾ। ਕੀ ਹੋਇਆ? ਕਹਿੰਦੇ ਜੇ ਉਹ ਆਪਣੀ ਬਹੁਤ ਵੱਡੀ ਫੌਜ ਲੈ ਆਏ ਨੇ, ਆਪਣੀ ਬਹੁਤ ਵੱਡੀ ਫੌਜ ਲੈ ਆਏ, ਫਿਰ ਕੀ ਹੋਇਆ? ਜਿੰਨੀ ਫੌਜ ਲੈ ਕੇ ਆਏ ਨੇ ਉਹ ਸਾਰੀ ਦੀ ਸਾਰੀ ਫੌਜ ਅਸੀਂ ਲੜ ਕੇ ਅੱਜ ਮਾਰ ਦੇਣੀ ਹੈ। ਅੱਜ ਕੋਈ ਵੀ ਇੱਥੋਂ ਜਿਉਂਦਾ ਵਾਪਸ

ਕਵੀ ਜੀ ਨੇ ਜ਼ਿਕਰ ਕੀਤਾ, ਕਹਿੰਦੇ ਹੁਣ ਦੋਵੇਂ ਗੁਰੂ ਕੇ ਸਿੱਖ ਜੋਧੇ, ਭਾਈ ਉਹਦਾ ਸਿੰਘ ਜੀ ਅਤੇ ਔਰ ਭਾਈ ਬਚਿੱਤਰ ਸਿੰਘ, ਔਰ ਇਹਨਾਂ ਦੇ ਨਾਲ ਜਿਹੜੇ ਬਾਕੀ ਸਿੱਖਾਂ ਦਾ ਸਮੂਹ ਹੈ, ਸਾਰੇ ਸਿੱਖ ਤੁਰ ਪਏ ਆਪਣੇ ਆਪਣੇ ਸ਼ਸਤਰ ਸੰਭਾਲ ਕੇ। ਇਹ ਦੋਵੇਂ ਅਗਵਾਈ ਕਰਨ ਵਾਲੇ ਆਗੂ ਕਹਿ ਲਓ, ਭਾਈ ਬਚਿੱਤਰ ਸਿੰਘ ਔਰ ਭਾਈ ਉਦੈ ਸਿੰਘ, ਬਾਕੀ ਸਾਰੇ ਗੁਰੂ ਕੇ ਸਿੱਖ ਇਹਨਾਂ ਦੇ ਮਗਰ ਨੇ। ਹੁਣ ਇਹਨਾਂ ਸਾਰਿਆਂ ਨੇ ਆਪਣੇ ਸ਼ਸਤਰ ਸੰਭਾਲ ਕੇ ਸਾਰੇ ਤੁਰ ਪਏ। ਕਵੀ ਜੀ ਕਹਿੰਦੇ ਚਲੇ ਲਰਨ ਕੇ ਹੇਤ ਕੋ, ਜੰਗ ਕਰਨ ਵਾਸਤੇ ਨਾ ਤੁਰ ਪਏ ਇਹ। ਜਦੋਂ ਜੰਗ ਕਰਨ ਵਾਸਤੇ ਚੱਲੇ ਨੇ, ਕਿੱਥੇ ਪਹੁੰਚੇ? ਕਹਿੰਦੇ ਜਿੱਥੇ ਹੁਣ ਰਣਖੇਤ ਬਣਾਇਆ ਹੋਇਆ, ਜਿੱਥੇ ਕਿੰਨੇ ਲੰਮੇ ਸਮੇਂ ਤੋਂ ਜੰਗ ਚੱਲਦੀ ਆ ਰਹੀ ਨਾ, ਘਮਸਾਨ ਦਾ ਯੁੱਧ ਚੱਲਦਾ ਆ ਰਿਹਾ। ਰਣਖੇਤਰ ਜਿਹੜਾ ਜੰਗ ਦਾ ਮੈਦਾਨ ਬਣਿਆ ਹੋਇਆ, ਉਸ ਜੰਗ ਦੇ ਮੈਦਾਨ ਦੇ ਵਿੱਚ, ਉਸ ਜੰਗ ਦੇ ਮੈਦਾਨ ਵੱਲ ਉਹਨਾਂ ਪਹਾੜੀ ਰਾਜਿਆਂ ਦੀ ਸੈਨਾ ਅਤੇ ਪਹਾੜੀ ਰਾਜਿਆਂ ਦਾ ਮੁਕਾਬਲਾ ਕਰਨ ਵਾਸਤੇ ਗੁਰੂ ਕੇ ਸਿੱਖ ਵਧੇ ਹਨ।

0: ਦੋਵਾਂ ਪਾਸਿਆਂ ਤੋਂ ਬੜਾ ਰੌਲਾ ਮੱਚ ਗਿਆ। ਇੱਧਰ ਗੁਰੂ ਕੇ ਸਿੱਖਾਂ ਨੇ ਬਹੁਤ ਸ਼ੋਰ ਮਚਾਇਆ ਵੀ ਅਸੀਂ ਵੈਰੀ ਜਿਉਂਦਾ ਨਹੀਂ ਛੱਡਣਾ, ਅੱਜ ਵੈਰੀ ਨੂੰ ਰਹਿਣ ਨਹੀਂ ਦੇਣਾ। ਅਤੇ ਦੂਜੇ ਪਾਸੇ ਜਿਹੜੇ ਪਹਾੜੀ ਰਾਜੇ ਨੇ ਉਹ ਕਹਿੰਦੇ ਵੀ ਛੇਤੀ ਕਰੋ ਭਾਈ, ਛੇਤੀ ਕਰੋ, ਹਾਥੀ ਲੈ ਕੇ ਚੱਲੋ। ਉਹਨਾਂ ਨੇ ਆਪਣਾ ਰੌਲਾ ਪਾਇਆ ਹੋਇਆ, ਆਪਣਾ ਸ਼ੋਰ ਮਚਾਇਆ। ਦੋਵਾਂ ਪਾਸਿਆਂ ਤੋਂ ਆਪਣਾ ਆਪਣਾ ਬਲ ਪ੍ਰਗਟਾਉਣ ਵਾਸਤੇ ਗੁਰੂ ਕੇ ਯੋਧੇ, ਗੁਰੂ ਕੇ ਸਿੱਖ ਅਤੇ ਦੂਜੇ ਪਾਸੇ ਪਹਾੜੀ ਫੌਜ, ਇਹਨਾਂ ਨੇ ਸ਼ੋਰ ਮਚਾਇਆ। ਔਰ ਇਹ ਚਾਹੁੰਦੇ ਨੇ ਵੀ ਹੁਣ ਅਸੀਂ ਹਾਥੀ ਨੂੰ ਢੋਈਏ, ਭਾਵ ਹਾਥੀ ਜਿਹੜਾ ਉਹ ਲੋਹਗੜ੍ਹ ਦੇ ਕਿਲ੍ਹੇ ਵੱਲ ਤੋਰ ਦੇਈਏ।
1: ਸਿੰਘ ਗਏ ਗੁਰ ਅਸਵਰ, ਲੋਹਗੜ੍ਹੀ ਕੋ ਦੁਆਰ ਨਿਹਾਰਾ।
0: ਔਰ ਜਿਹੜੇ ਗੁਰੂ ਕੇ ਸਿੱਖ ਨੇ, ਜਿਵੇਂ ਪਹਾੜੀ ਰਾਜਿਆਂ ਨੇ ਲੋਹਗੜ੍ਹ ਦਾ ਕਿਲ੍ਹਾ ਤੋੜਨਾ, ਲੋਹਗੜ੍ਹ ਦੇ ਕਿਲ੍ਹੇ ਦਾ ਦਰਵਾਜ਼ਾ ਤੋੜਨਾ, ਅਨੰਦਪੁਰ ਸਾਹਿਬ ਗੁਰੂ ਸਾਹਿਬ ਤੋਂ ਖਾਲੀ ਕਰਵਾਉਣ, ਇਹੀ ਸੋਚ ਹੈ ਨਾ ਉਹਨਾਂ ਦੀ। ਗੁਰੂ ਪਾਤਸ਼ਾਹ ਤੋਂ ਆਗਿਆ ਲੈ ਕੇ ਜਿਹੜੇ ਗੁਰੂ ਕੇ ਸਿੱਖ ਨੇ ਉਹ ਅੱਗੇ ਹੁਣ ਲੋਹਗੜ੍ਹ ਦੇ ਦਰਵਾਜ਼ੇ ਵੱਲ ਨੂੰ ਹੋ ਤੁਰੇ ਵੀ ਅਸੀਂ ਅਗਾਂਹ ਹੋ ਕੇ ਮੁਕਾਬਲਾ ਕਰਾਂਗੇ। ਜਿਹੜੇ ਦਰਵਾਜ਼ਾ ਤੋੜਨ ਦੀ ਆਸ ਲੈ ਕੇ ਹਾਥੀ ਨੂੰ ਲਈ ਆਉਂਦੇ ਨੇ, ਹਾਥੀ ਲੈ ਕੇ ਆਉਣਾ, ਉਸ ਦਰਵਾਜ਼ੇ ਦੇ ਕੋਲ ਗੁਰੂ ਕੇ ਸਿੱਖ ਪਹਿਲਾਂ ਹੀ ਪਹੁੰਚਦੇ ਹਨ।
1: ਨਾਹਰ ਸਿੰਘ ਵੀਰ ਵਿਸਾਲਾ, ਬੀਚ ਥਿਰਿਓ ਲੈ ਸਿੰਘਨ ਜਾਲਾ।
0: ਭਾਈ ਨਾਹਰ ਸਿੰਘ ਜਿਹੜੇ ਬਹੁਤ ਵੱਡੇ ਯੋਧੇ ਨੇ, ਵਿਸ਼ਾਲ ਯੋਧੇ ਨੇ, ਜਿਹੜੇ ਇਹ ਸਿੰਘਾਂ ਦੇ ਵਿੱਚ ਹੀ ਖੜੋਤੇ ਹੋਏ ਨੇ, ਇਹ ਵੀ ਸਿੱਖਾਂ ਦੇ ਵਿੱਚ ਸ਼ਾਮਿਲ ਨੇ, ਇਹ ਵੀ ਉਹਨਾਂ ਦੇ ਨਾ ਨਾਲ ਅਗਾਂਹ ਵੱਲ ਨੂੰ ਵੱਧ

ਇਹਨਾਂ ਨੇ ਨਾ ਆਪਣੇ ਹੱਥ ਦੇ ਵਿੱਚ ਪ੍ਰਿਸ਼ਟਾ ਫੜੀ ਹੋਈ ਹੈ, ਪ੍ਰਿਸ਼ਟਾ ਭਾਵ ਬੰਦੂਕ। ਇਹਨਾਂ ਨੇ ਆਪਣੇ ਹੱਥ ਕਾਸਟ ਪ੍ਰਿਸ਼ਟਾ ਲੱਕੜ ਦੀ ਤਿਆਰ ਕੀਤੀ ਹੋਈ ਜਿਹੜੀ ਬੰਦੂਕ ਹੈ ਉਹ ਫੜੀ ਹੋਈ ਹੈ, ਲੱਕੜ ਦੇ ਮੁੱਠੇ ਵਾਲੀ, ਅਤੇ ਉਹਦੇ ਵਿੱਚ ਦੋ ਗੋਲੀਆਂ ਵੀ ਇਹਨਾਂ ਨੇ ਪਾਈਆਂ ਹੋਈਆਂ। ਮਤਲਬ ਬੰਦੂਕ ਆਪਣੀ ਇਹਨਾਂ ਨੇ

ਜਦੋਂ ਇਹਨਾਂ ਨੇ ਬੈਰੀ ਨੂੰ ਆਉਂਦਿਆਂ ਵੇਖਿਆ, ਬੈਰੀਆਂ ਨੂੰ ਆਉਂਦਿਆਂ ਵੇਖਿਆ, ਇਹਨਾਂ ਨੇ ਬੰਦੂਕ 'ਚੋਂ ਗੋਲੀਆਂ ਚਲਾ ਤੀਆਂ। ਹੁਣ ਦੋ ਬੰਦੂਕ ਗੋਲੀਆਂ ਨੇ ਬੰਦੂਕ ਵਿੱਚ, ਇਹਨਾਂ ਨੇ ਬੈਰੀ ਆਉਂਦਿਆਂ ਵੇਖਿਆ, ਇਹਨਾਂ ਨੇ ਦੋਵੇਂ ਗੋਲੀਆਂ ਜਿਹੜੀਆਂ ਉਹ ਆਪਣੀ ਬੰਦੂਕ ਵਿੱਚੋਂ ਚਲਾ ਤੀਆਂ। ਜਦੋਂ ਚਲਾਈਆਂ, ਇੱਧਰੋਂ ਗੁਰੂ ਕੇ ਸਿੱਖ ਜਿਹੜੇ ਉਹਨਾਂ ਦਾ ਉਤਸ਼ਾਹ ਵੱਧ ਗਿਆ, ਕਹਿੰਦੇ ਵੀ ਚਲੋ ਹੁਣ ਭਾਈ ਕਮਸਾਨ, ਬੰਦੂਕ ਵਿੱਚੋਂ ਗੋਲੀ ਚਲਾਈ ਵੈਰੀ ਨੂੰ ਅੱਗੇ ਵੱਲ ਆਉਂਦਿਆਂ ਵੇਖ ਕੇ, ਪਰ ਉਹ ਚੱਲੀ ਹੋਈ ਗੋਲੀ ਦੀ ਆਵਾਜ਼ ਨੇ ਬਾਕੀ ਸਾਰੇ ਸਿੱਖਾਂ ਦੇ ਮਨ ਅੰਦਰ ਉਤਸ਼ਾਹ ਭਰਤਾ ਵੀ ਜੰਗ ਆਰੰਭ ਹੋ ਗਈ ਹੈ, ਹੁਣ ਆਪਾਂ ਜੰਗ ਦੇ ਵਿੱਚ ਉਹਨਾਂ ਦੇ ਨਾਲ

ਫਿਰ ਇਹਨਾਂ ਸਭਨਾਂ ਨੇ ਜੀ ਹੁਣ ਸਤਿਗੁਰੂ ਪਾਤਸ਼ਾਹ ਅੱਗੇ ਅਰਜੋਈ ਕੀਤੀ ਵੀ ਮਾਲਕ ਜੀਓ, ਤੁਸੀਂ ਸਾਡੀ ਰੱਖਿਆ ਕਰਨੀ ਹੈ, ਤੁਸੀਂ ਸਾਡੀ ਸੰਭਾਲ ਕਰਨੀ ਹੈ, ਤੁਸੀਂ ਉਹ ਯੋਧੇ ਹੋ, ਉਹ ਬਲੀ ਹੋ ਜਿਨ੍ਹਾਂ ਦਾ ਨਾਮ ਲੈਣ ਦੇ ਨਾਲ ਜੰਗ ਦੇ ਮੈਦਾਨ ਵਿੱਚ ਜੈ ਜੈਕਾਰ ਹੋਣ ਲੱਗ ਜਾਂਦੀ ਹੈ, ਜਾਂ ਇੱਦਾਂ ਕਹਿ ਲਓ ਜਿਨ੍ਹਾਂ ਦਾ ਨਾਮ ਲਿਆ ਵੈਰੀਆਂ ਦਾ ਖਾਤਮਾ ਹੋ ਜਾਂਦਾ, ਵੈਰੀ ਮੁੱਕ ਜਾਂਦੇ ਨੇ, ਉਹ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਇਹਨਾਂ ਚੇਤੇ ਕੀ

ਫਿਰ ਭਾਈ ਸ਼ੇਰ ਸਿੰਘ, ਇਹ ਵੀ ਇਹ ਦੂਸਰੇ ਨੇ ਉਹਨਾਂ ਦੀ ਥਾਂ 'ਤੇ ਜਿਹੜਾ ਆਪਾਂ ਪਹਿਲਾਂ ਜ਼ਿਕਰ ਕਰਦੇ ਹਾਂ, ਕਵੀ ਜੀ ਨੇ ਆਖਿਆ ਨਾ ਵੀ ਭਾਈ ਨਾਹਰ ਸਿੰਘ, ਭਾਈ ਨਾਹਰ ਸਿੰਘ ਦੇ ਨਾਲ ਨਾਲ ਇਹ ਦੂਸਰੇ ਸਿੰਘ ਨੇ ਭਾਈ ਸ਼ੇਰ ਸਿੰਘ, ਜਿਨ੍ਹਾਂ ਨੂੰ ਹੁਣ ਸਿਪਾਹੀਆਂ ਦੇ ਸੈਨਾਪਤੀ ਰੂਪ ਵਜੋਂ ਕਹਿ ਲਓ ਅਗਾਂਹ ਗੁਰੂ ਸਾਹਿਬ ਨੇ ਭੇਜਿਆ, ਅਤੇ ਜਿਹੜੇ ਜੰਗ ਦੇ ਮੈਦਾਨ ਦੇ ਵਿੱਚ ਲੋਹੇ ਦੇ ਨਾਲ ਲੋਹਾ ਖੜਕਾਉਣ ਵਾਸਤੇ ਅੱਗੇ

ਜਦੋਂ ਪਹਾੜੀ ਰਾਜਿਆਂ ਦੀ ਪਹਾੜੀ ਸੈਨਾ ਨੂੰ ਵੇਖਿਆ ਜਿਹੜੀ ਵਿਸ਼ਾਲ ਰੂਪ ਵਿੱਚ ਹੈ, ਬਹੁਤ ਵੱਡੀ ਗਿਣਤੀ ਵਿੱਚ ਹੈ, ਉਹਨਾਂ ਸਾਰਿਆਂ ਨੂੰ ਵੇਖ ਕੇ ਨਾ ਇਹਨਾਂ ਨੇ ਇੱਧਰੋਂ ਮਾਰਨ ਮਾਰਨ ਦੀ ਜਿਹੜੀ ਬੋਲਤੀ ਹੈ ਬੋਲਾ ਹੈ ਉਹ ਤੋਰ ਲਿਆ ਨਾ, ਵੀ ਉਹ ਵਿਸ਼ਾਲ ਬਲ ਧਾਰ ਕੇ ਇਕੱਠੇ ਹੋ ਕੇ ਸਾਡੇ ਵੱਲ ਹੱਲਾ ਘਾਲ ਰਹੇ ਨੇ, ਹਮਲਾ ਕਰਨ ਵਾਸਤੇ ਆ ਰਹੇ ਨੇ। ਮਾਰ ਮਾਰ ਬੋਲਤੀ ਪੁਕਾਰ ਭੂਰ ਡਾਲ ਡਾਲਣ, ਜਿਹੜੀ ਮਾਰੋ ਮਾਰ ਕਰਦਿਆਂ ਹੋਇਆਂ ਅਗਾਂਹ

ਧੰਨ ਗੁਰੂ ਕਲਗੀਧਰ ਸਾਹਿਬ ਜੀ ਹੁਣ ਉਹ ਚੜ੍ਹੀ ਹੋਈ ਫੌਜ ਜਿਹੜੀ ਆਉਂਦੀ ਹੈ ਨਾ ਉਹਨੂੰ ਆਪਣੀਆਂ ਅੱਖਾਂ ਨਾਲ ਨਿਹਾਰ ਰਹੇ ਨੇ, ਵੇਖ ਰਹੇ ਨੇ ਗੁਰੂ ਪਾਤਸ਼ਾਹ ਉਹਨਾਂ ਸਾਰਿਆਂ ਨੂੰ। ਔਰ ਦੇਖਦਿਆਂ ਹੋਇਆਂ ਗੁਰੂ ਪਾਤਸ਼ਾਹ ਜੀ ਹੁਣ ਯੋਧੇ ਨੇ ਜੀ, ਸਤਿਗੁਰੂ ਪਾਤਸ਼ਾਹ ਆਪ ਸੂਰਮਜੇ ਮਾਲਕ ਪਾਤਸ਼ਾਹ ਸਿੱਖਾਂ ਨੂੰ ਹੱਲਾਸ਼ੇਰੀ ਦੇ ਕੇ, ਦ੍ਰਿੜਤਾ ਦੇ ਕੇ, ਧੀਰਜ ਦੇ ਕੇ ਜੰਗ ਦੇ ਮੈਦਾਨ ਵਿੱਚ ਤੋਰਦੇ ਨੇ। ਅਤੇ ਚੇਤਾ ਰੱਖੋ ਗੁਰੂ ਸਾਹਿਬ ਇਹ ਨਹੀਂ ਵੀ ਮਾਲਕ ਪਾਤਸ਼ਾਹ ਦੇ ਅੰਦਰ ਜੰਗ ਕਰਨ ਦਾ ਉਤਸ਼ਾਹ ਨਹੀਂ ਹੈ, ਗੁਰੂ ਸਾਹਿਬ ਦੇ ਮਨ ਵਿੱਚ ਵੀ ਜੰਗ ਕਰਨ ਦਾ ਬੜਾ ਉਤਸ਼ਾਹ ਹੈ। ਜਿਵੇਂ ਗੁਰੂ ਕੇ ਸਿੱਖ ਆਪਣੇ ਉਤਸ਼ਾਹ ਦੇ ਨਾਲ ਜੰਗ ਦੇ ਮੈਦਾਨ ਵਿੱਚ ਜਾ ਕੇ ਜੂਝਦੇ ਨੇ, ਉਵੇਂ ਧੰਨ ਗੁਰੂ ਕਲਗੀਧਰ ਸਾਹਿਬ ਵੀ ਉਤਸ਼ਾਹ ਦੇ ਨਾਲ ਨਾ ਜੀ ਆਪਣੇ ਘੋੜੇ ਦੇ ਉੱਤੇ ਅਸਵਾਰ ਨੇ, ਅਤੇ ਕਿਤੇ ਕਿਤੇ ਟਾਵੀਂ ਟਾਵੀਂ ਗੋਲੀ ਧੰਨ ਗੁਰੂ ਕਲਗੀਧਰ ਸਾਹਿਬ ਆਪਣੇ ਹੱਥਾਂ ਦੇ ਨਾਲ ਆਪਣੀ ਬੰਦੂਕ ਦੇ ਵਿੱਚੋਂ ਚਲਾਉਂਦੇ ਨੇ, ਟਾਵੀਂ ਟਾਵੀਂ ਗੋਲੀ ਹੈ ਨਾ। ਕਿਤੇ ਕਿਤੇ ਜਦੋਂ ਕੋਈ ਵੈਰੀ ਵੇਖਣਾ ਬਹੁਤਾ ਨਜ਼ਦੀਕ ਆਇਆ ਤਾਂ ਉਦੋਂ ਧੰਨ ਗੁਰੂ ਕਲਗੀਧਰ ਸਾਹਿਬ ਜੀ ਫਿਰ ਆਪਣੀ

ਔਰ ਫਿਰ ਸਤਿਗੁਰੂ ਪਾਤਸ਼ਾਹ ਆਪਣੀ ਬੰਦੂਕ ਦੇ ਵਿੱਚ ਨਾ ਗੋਲੀਆਂ ਵਾਰ ਵਾਰ ਕੱਸ ਰਹੇ ਮਾਲਕ ਪਾਤਸ਼ਾਹ ਜੀ, ਛੱਡ ਰਹੇ ਅਤੇ ਜਿਹੜੀਆਂ ਗੋਲੀਆਂ ਬੰਦੂਕ ਵਿੱਚੋਂ ਨਿਕਲਦੀਆਂ ਨੇ ਉਹ ਕੋਈ ਨਾ ਕੋਈ ਸਰੀਰ ਜਿਹੜਾ ਉਹਨੂੰ ਫੋੜ ਦਿੰਦੀਆਂ ਨੇ, ਭਾਵ ਕਿਸੇ ਨਾ ਕਿਸੇ ਦੀ ਨਾਂ ਲਿਖਿਆ ਹੋਇਆ ਉਸ ਬੰਦੂਕ ਦੀ ਚੱਲੀ ਹੋਈ ਗੋਲੀ ਕਿਸੇ ਨਾ ਕਿਸੇ ਦਾ ਕਾਲ ਬਣ ਕੇ ਉਹਦੇ ਜਾ ਕੇ ਵੱਜਦੀ ਹੈ। ਜਦੋਂ ਉਹ ਗੋਲੀ ਵੱਜਦੀ ਹੈ ਸਰੀਰ ਨੂੰ ਫੋੜ ਦਿੰਦੀ ਹੈ, ਸਰੀਰ ਜਿਹੜਾ ਉਹ ਨਾਸ਼ ਕਰ ਦਿੰਦੀ ਹੈ। ਕਹਿੰਦੇ ਉਹਨਾਂ ਘਣੀਆਂ ਗੋਲੀਆਂ ਚਲਾਈਆਂ, ਬਹੁਤ ਗਿਣਤੀ ਵਿੱਚ ਗੋਲੀਆਂ ਚਲਾਈਆਂ ਅਤੇ ਉਸ ਥਾਂ ਦੇ ਉੱਤੇ ਲੋਥਾਂ ਹੀ ਲੋਥਾਂ ਬਿਖਰੀਆਂ ਹੋਈਆਂ ਨਜ਼ਰ ਆਉਂਦੀਆਂ।

ਫਿਰ ਕਿਸੇ ਦੀ ਮੁੰਡੀ ਦਾ ਟੁੱਟ ਜਾਣਾ, ਕਿਸੇ ਦੀ ਹੈ ਨਾ ਸਿਰ ਦਾ ਫਟ ਜਾਣਾ, ਔਰ ਇੱਥੋਂ ਤੱਕ ਕਿ ਭਾਰੀ ਘਮਸ਼ਾਨ ਉਸ ਥਾਂ ਦੇ ਉੱਤੇ ਜੰਗ ਹੁੰਦਾ ਹੈ ਮੁੰਡੀਆਂ ਦਾ ਨਾ। ਸਰੀਰਾਂ ਦਾ ਨਾਸ਼ ਹੋਣਾ, ਸਰੀਰਾਂ ਦਾ ਨਾਸ਼ ਹੋਣਾ, ਗਲਾਂ ਦਾ ਕੱਟਿਆ ਜਾਣਾ, ਬਾਹਾਂ ਦਾ ਕੱਟਿਆ ਜਾਣਾ, ਲੱਤਾਂ ਦਾ ਵੱਢਿਆ ਜਾਣਾ, ਆਪਣੀ ਜ਼ਿੰਦਗੀ ਤੋਂ ਹੱਥ ਧੋ ਬੈਠਣਾ, ਆਪਣੀ ਜ਼ਿੰਦਗੀ ਗਵਾ ਬੈਠਣਾ, ਉੱਥੇ ਬਹੁਤ ਘਮਸ਼ਾਨ ਹੋਇਆ। ਕਹਿੰਦੇ ਉਸ ਥਾਂ 'ਤੇ ਨਾ ਹੁਣ ਟੂਟ ਹੱਥ ਪਾਏਂਗੇ, ਕਿਸੇ ਦਾ ਹੱਥ ਵੱਢਿਆ ਹੋਇਆ, ਕਿਸੇ ਦੇ ਪੈਰ ਵੱਢੇ ਹੋਏ ਨੇ, ਕਿਸੇ ਦਾ ਮੋਢਾ ਵੱਢਿਆ ਹੋਇਆ, ਕਿਸੇ ਦੀ ਲੱਤ ਵੱਢੀ ਹੋਈ ਹੈ ਨਾ, ਉਸ ਥਾਂ 'ਤੇ ਲਹੂ ਹੀ ਲਹੂ, ਖੂਨ ਹੀ ਖੂਨ ਸਾਰੇ ਪਾਸੇ ਨਜ਼ਰੀ ਆਉਂਦਾ

ਫਿਰ ਉੱਥੇ ਜੀ ਨੈਣ, ਨੇਤਰ, ਕੰਨ, ਨੱਕ, ਹੁਣ ਸਿਰ ਜਿਹੜੇ ਨਾ ਧੜਾਂ ਨਾਲੋਂ ਵੱਖਰੇ ਪਏ ਹੋਏ ਨੇ, ਜਿਹੜੇ ਸਲਾਮਤ ਨੇ, ਪਰ ਧੜ ਹੈ ਨਹੀਂ, ਸਿਰ ਉਵੇਂ ਹੀ ਹੈ, ਵੱਢ ਕੇ ਸੁੱਟਤਾ ਹੈ ਨਾ ਜੰਗ ਦੇ ਮੈਦਾਨ 'ਚ, ਸਿਰ ਧੜ ਨਾਲੋਂ ਵੱਖਰਾ ਹੋ ਗਿਆ। ਇੱਦਾਂ ਦੇ ਵੀ ਉਸ ਥਾਂ ਦੇ ਉੱਤੇ ਨਾ

ਵੀ ਜੀ ਕਹਿੰਦੇ ਫੋੜ ਦੇਤ, ਮਤਲਬ ਜਿਹਦੇ ਵੱਜਦੀ ਉਹਨੂੰ ਮੌਤ ਦੇ ਘਾਟ ਪਤਾ। ਹੁਣ ਗੁਰੂ ਕਲਗੀਧਰ ਸਾਹਿਬ ਨੇ ਗੋਲੀ ਚਲਾਈ ਹੋਵੇ ਜੀ, ਸੁਭਾਵਿਕ ਜਿਹੀ ਗੱਲ ਹੈ, ਬੰਦੂਕ ਵਿੱਚੋਂ ਚੱਲੀ ਹੋਈ ਗੋਲੀ ਖਾਲੀ ਨਹੀਂ ਜਾਂਦੀ ਹੋਏਗੀ ਜਿਹੜੀ ਗੁਰੂ ਸਾਹਿਬ ਚਲਾਉਂਦੇ। ਫਿਰ ਉਹ ਜਿਹਦੇ ਇੱਕ ਵਾਰੀ ਵੱਜਦੀ ਉਹਨੂੰ ਦੂਜੀ ਵਾਰੀ ਗੋਲੀ ਮਾਰਨ ਦੀ ਲੋੜ ਨਹੀਂ ਪੈਂਦੀ, ਇੱਕੋ ਗੋਲੀ ਨਾਲ ਉਹਨੂੰ ਮੌਤ ਦੇ ਘਾਟ ਗੁਰੂ ਸਾਹਿਬ ਉਤਾਰ ਕੇ ਰੱਖ ਦਿੰਦੇ ਨੇ। ਕਵੀ ਜੀ ਕਹਿੰਦੇ ਵੀ ਚੱਲੀ ਹੋਈ ਗੋਲੀ ਮੌਤ ਬਖਸ਼ਦੀ ਹੈ, ਮੌਤ ਦਿੰਦੀ ਹੈ, ਅਤੇ ਕਿਸੇ ਦੇ ਸਿਰ ਵਿੱਚ ਜਦੋਂ ਵੱਜਦੀ ਆ ਉਹ ਇੰਨਾ ਕੁ ਜ਼ਿਆਦਾ ਭਿਆਨਕ ਤਰੀਕੇ ਨਾਲ ਜੰਗ ਦੇ ਮੈਦਾਨ ਵਿੱਚ ਡਿੱਗਦਾ ਹੈ, ਆਪਣੇ ਅਸਵਾਰੀ ਆਪਣੇ ਘੋੜੇ ਤੋਂ ਇੰਨੀ ਬੁਰੀ ਤਰ੍ਹਾਂ ਡਿੱਗਦਾ ਵੀ ਉਹਦੇ ਸਿਰ 'ਤੇ ਬੰਨੀਆਂ ਹੋਈਆਂ ਜਿਹੜੀਆਂ ਉਹਨਾਂ ਦੀਆਂ ਦਸਤਾਰਾਂ, ਫੌਜਾਂ ਨੇ ਜੋ ਆਪਣੇ ਸਿਰ 'ਤੇ ਬੰਨੀਆਂ ਹੋਈਆਂ ਉਹ ਵੀ ਜ਼ਮੀਨ ਉੱਤੇ ਡਿੱਗ ਪੈਂਦੀਆਂ।

ਸਾਰੇ ਬਾਣ ਚੱਲੇ, ਤੀਰ ਕਮਾਣ ਗੁਰੂ ਸਾਹਿਬ ਚਲਾਉਂਦੇ ਨੇ, ਬੜੇ ਸਾਰੇ ਤੀਰ ਚੱਲੇ ਮਾਲਕ ਪਾਤਸ਼ਾਹ ਨੇ ਚਲਾਏ, ਔਰ ਉਹਨਾਂ ਤੀਰਾਂ ਦੇ ਨਾਲ ਬੜੇ ਯੋਧੇ ਜਿਹੜੇ ਉਹਨਾਂ ਨੂੰ ਮੌਤ ਦੇ ਘਾਟ ਗੁਰੂ ਸਾਹਿਬ ਉਤਾਰ

ਜਿਹੜੇ ਹੁਣ ਚਲਾਏ ਹੋਏ ਤੀਰ ਨੇ ਉਹ ਇੰਜ ਅਗਾਂਹ ਵੱਲ ਨੂੰ ਵੱਧਦੇ ਨੇ ਜੰਗ ਦੇ ਮੈਦਾਨ ਵਿੱਚ, ਯੋਧਿਆਂ ਵੱਲ ਨੂੰ ਇੱਦਾਂ ਵੱਧਦੇ ਨੇ ਜਿਵੇਂ ਇੱਕ ਸੱਪ ਜਿਹੜਾ ਬੜੀ ਤੇਜ਼ੀ ਦੇ ਨਾਲ ਨਾ ਆਪਣੇ ਵਸੇ ਆਪਣੇ ਬਚਾਅ ਵਾਸਤੇ ਕਹਿ ਲਓ ਜਾਂ ਆਪਣੇ ਰਹਿਣ ਵਾਸਤੇ ਨਾ ਖੁੱਡ ਦੇ ਅੰਦਰ ਵਾਸਾ ਕਰਦਾ, ਬੜੀ ਤੇਜ਼ੀ ਨਾਲ ਉਹ ਤੁਰਦਾ। ਉੱਦਾਂ ਗੁਰੂ ਕਿਆਂ ਸਿੰਘਾਂ ਵੱਲੋਂ ਜਿਹੜੇ ਚਲਾਏ ਹੋਏ ਤੀਰ ਨੇ ਜਾਂ ਗੁਰੂ ਸਾਹਿਬ ਵੱਲੋਂ ਚਲਾਏ ਹੋਏ ਤੀਰ ਨੇ ਉਹ ਉਹਨਾਂ ਸੱਪਾਂ ਵਰਗੇ ਹੀ ਨੇ ਜਿਹੜੇ ਬੜੀ ਜ਼ਿਆਦਾ ਤੀਵਰਤਾ ਦੇ ਨਾਲ ਬੜੀ ਤੇਜ਼ੀ ਦੇ ਨਾਲ ਜਿੰਨਾ ਬਲ ਲਾ ਕੇ ਤੀਰ ਨੂੰ ਚਲਾਵਾਂਗੇ ਉੰਨੀ ਗਤੀ ਉਹਦੀ ਤੇਜ਼ ਹੋਏਗੀ। ਉਹ ਬੜੀ ਤੇਜ਼ ਗਤੀ ਦੇ ਨਾਲ ਤੀਰ ਅੱਗੇ ਵੱਧਦੇ ਨੇ, ਪਰ ਉਹ ਤੀਰ ਦੇ ਅੱਗੇ ਆਉਣ ਜਿਹੜਾ ਵੀ ਆਉਂਦਾ ਉਹਨੂੰ ਆਪਣੇ ਰਾਹ ਦੇ ਵਿੱਚੋਂ ਉਹ ਤੀਰ ਹਟਾ

ਬਹੁਤ ਮਾਰ ਮੱਚੀ ਉੱਥੇ ਮਿੱਟੀ ਦੇ ਵਿੱਚ, ਲਹੂ ਜਿਹੜਾ ਉਹ ਡੁੱਲ੍ਹ ਡੁੱਲ੍ਹ ਕੇ ਜ਼ਮੀਨ ਦੇ ਉੱਤੇ ਉੱਥੇ ਚਿੱਕੜ ਬਣ ਗਿਆ ਲਹੂ ਦੇ ਨਾਲ ਨਾ ਸਾਰੇ ਪਾਸੇ। ਕਵੀ ਜੀ ਕਹਿੰਦੇ ਵੀ ਉੱਥੇ ਨਾ ਰਚੀ ਪੱਟ ਚੀਰ, ਕਈਆਂ ਦੇ ਯੋਧਿਆਂ ਦੀਆਂ ਜਿਹੜੇ ਚੀਰੇ ਨੇ, ਯੋਧਿਆਂ ਦੇ ਸਿਰਾਂ ਉੱਤੇ ਬੰਨੇ ਹੋਏ ਜਿਹੜੇ ਵਸਤਰ ਨੇ ਉਹ ਉੱਥੇ ਜੰਗ ਦੇ

ਤੇ ਇਕੱਲੇ ਯੋਧੇ ਹੀ ਨਹੀਂ ਜੰਗ ਦੇ ਮੈਦਾਨ ਅੰਦਰ ਉੱਥੇ ਲੜਦਿਆਂ ਹੋਇਆਂ ਮਰੇ, ਉਹਨਾਂ ਦੇ ਨਾਲ ਨਾਲ ਕਈ ਜਿਹੜੇ ਘੋੜੇ ਨੇ ਉਹ ਵੀ ਜੰਗ ਦੇ ਮੈਦਾਨ ਅੰਦਰ ਆਪਣੇ ਪ੍ਰਾਣ ਜਿਹੜੇ ਆਪਣੀ ਜ਼ਿੰਦਗੀ ਜਿਹੜੀ ਉਹਨਾਂ ਨੂੰ ਗਵਾ ਲੈਂਦੇ ਨੇ। ਉਹ ਇਸ ਤਰੀਕੇ ਦੇ ਨਾਲ ਨਾ ਜੰਗ ਦੇ ਮੈਦਾਨ 'ਚ ਜਦੋਂ ਗੋਲੀ ਚੱਲਦੀ ਹੈ, ਇਹ ਨਹੀਂ ਪਤਾ ਵੀ ਹੁਣ ਘੋੜੇ ਉੱਤੇ ਸਵਾਰ ਜਿਹੜਾ ਯੋਧਾ ਬੈਠਾ ਉਹਦੇ ਵੱਜੇਗੀ ਜਾਂ ਜਾ ਕੇ ਘੋੜੇ ਦੇ ਵੱਜੇਗੀ, ਇਹਦਾ ਕੋਈ ਅੰਦਾਜ਼ਾ ਨਹੀਂ ਹੈ। ਇਸ ਲਈ ਜਿਹੜਾ ਚਲਾਇਆ ਹੋਇਆ ਤੀਰ ਹੈ ਉਹ ਹੋ ਸਕਦਾ ਯੋਧੇ ਦੇ ਨਾ ਵੱਜੇ ਉਹਦੇ ਘੋੜੇ ਦੇ ਵੱਜੇ। ਇੱਦਾਂ ਕਵੀ ਜੀ ਜ਼ਿਕਰ ਕਰਦੇ ਵੀ ਜਿੱਥੇ ਜੰਗ ਦੇ ਮੈਦਾਨ ਵਿੱਚ ਮਨੁੱਖਾਂ ਦੀਆਂ ਯੋਧਿਆਂ ਦੀਆਂ ਲੋਥਾਂ ਪਈਆਂ ਨੇ, ਉਹਨਾਂ ਦੇ ਨਾਲ ਨਾਲ ਨਾ ਕਈ ਘੋੜੇ ਵੀ ਜੰਗ ਦੇ ਮੈਦਾਨ ਦੇ ਅੰਦਰ ਮਾਰੇ ਗਏ, ਉਹਨਾਂ ਦੇ ਵੀ ਅੰਗ ਜਿਹੜੇ ਉਹ ਟੁੱਟ ਗਏ ਸਰੀਰਾਂ ਨਾਲੋਂ, ਕਈਆਂ ਦੇ ਅੰਗ ਫੱਟੜ ਹੋਏ, ਕਈਆਂ ਦੇ ਅੰਗ ਉਹਨਾਂ ਦੇ ਧੜਾਂ ਨਾਲੋਂ ਜਿਹੜੇ ਉਹ ਲੱਥ ਗਏ ਸਰੀਰਾਂ ਨਾਲੋਂ ਨਾ। ਅਤੇ ਕਵੀ ਜੀ ਜ਼ਿਕਰ ਕਰਦਿਆਂ ਕਹਿੰਦੇ ਭਾਈ ਕਿਸੇ ਦਾ ਪੇਟ ਫਟ ਗਿਆ, ਕੋਈ ਕਿਸੇ ਰੂਪ ਦੇ ਵਿੱਚ ਜੰਗ ਦੇ ਮੈਦਾਨ ਅੰਦਰ ਆਪਣੇ ਪ੍ਰਾਣ ਗਵਾ ਲੈਂਦਾ।

ਕਈ ਘੋੜੇ ਛੂਛੇ ਫਿਰਦੇ ਨੇ ਉੱਥੇ। ਹੁਣ ਘੋੜਾ ਅਸਵਾਰ ਜਿਹੜਾ ਜਦੋਂ ਘੋੜੇ ਤੋਂ ਡਿੱਗ ਪਿਆ, ਘੋੜਾ ਛੂਛਾ ਫਿਰਦਾ, ਡਰ ਗਿਆ ਨਾ ਉੱਥੇ। ਹੁਣ ਚੱਲ ਰਹੀਆਂ ਗੋਲੀਆਂ ਜਿਹੜੀਆਂ ਉਹ ਡਰ ਪੈਦਾ ਕਰਦੀਆਂ ਅੰਦਰ, ਉਹਨਾਂ 'ਚ ਉੱਠਣ ਵਾਲੀ ਆਵਾਜ਼, ਜਿਸ ਕਰਕੇ ਘੋੜੇ ਫਿਰ ਭੱਜਦੇ ਫਿਰਦੇ ਨੇ, ਦੌੜਦੇ ਫਿਰਦੇ ਨੇ ਕਦੇ ਕਿਸੇ ਪਾਸੇ ਨੂੰ ਕਦੇ ਕਿਸੇ ਪਾਸੇ ਨੂੰ। ਅਤੇ ਕੋਈ ਕੋਈ ਯੋਧਾ ਜਿਹਦਾ ਘੋੜਾ ਜੰਗ ਦੇ ਮੈਦਾਨ ਵਿੱਚ ਮਾਰਿਆ ਜਾਂਦਾ, ਫਿਰ ਉਹ ਖਾਲੀ ਫਿਰਦੇ ਘੋੜਿਆਂ ਨੂੰ ਸੰਭਾਲ ਕੇ ਉਹਨਾਂ ਉੱਤੇ ਸਵਾਰ ਹੁੰਦਾ। ਇੱਦਾਂ ਸਾਰਾ ਜੰਗ ਦਾ ਜਿਹੜਾ ਦ੍ਰਿਸ਼ ਹੈ ਉਹ ਬਣੇ।

ਤੇ ਇੱਕ ਅਲੰਕਾਰ ਵਰਤਿਆ, ਕਹਿੰਦੇ ਭਾਰਤ ਦੂਸਰ ਹੋਏ। ਇੱਦਾਂ ਲੱਗਦਾ ਵੀ ਜਿਵੇਂ ਮਹਾਂਭਾਰਤ ਦੁਬਾਰਾ ਫੇਰ ਸ਼ੁਰੂ ਹੋ ਗਿਆ, ਇੱਦਾਂ ਦੀ ਜੰਗ ਉੱਥੇ ਚੱਲ ਰਹੀ ਹੈ। ਔਰ ਭਇਓ ਜਨ ਮਾਰ ਮਰੇ, ਬਹੁਤ ਸਾਰੇ ਯੋਧੇ ਉੱਥੇ ਮਰਨ ਮਰਨ ਕਰ ਰਹੇ ਨੇ। ਔਰ ਨਾਲ ਕਹਿੰਦੇ ਵੀ ਕਿਹੇ ਠਾਂ ਪੱਟ, ਦੋਨਾਂ ਪਾਸੇ ਤੋਂ ਯੋਧੇ ਜਿਹੜੇ ਉਹ

ਬਹੁਤ ਸਾਰੀ ਧੂੜ ਉੱਠੀ ਉੱਥੇ ਘੋੜਿਆਂ ਦੇ ਚੱਲਣ ਕਰਕੇ, ਦੌੜਨ ਕਰਕੇ। ਘੋੜਿਆਂ ਦੇ ਜਦੋਂ ਜੰਗ ਆਰੰਭ ਹੋਈ ਆ ਨਾ, ਉਦੋਂ ਘੋੜੇ ਦੌੜਨ ਲੱਗੇ, ਉਦੋਂ ਮਿੱਟੀ ਉੱਠੀ, ਧੂੜ ਉੱਠੀ ਅਤੇ ਆਕਾਸ਼ 'ਚ ਪਸਰ ਗਈ, ਆਸਮਾਨ 'ਚ ਪਸਰ ਗਈ। ਪਰ ਨਾਲ ਨਾਲ ਕਵੀ ਜੀ ਨੇ ਜਿਹੜਾ ਜ਼ਿਕਰ ਕੀਤਾ ਵੀ ਉੱਥੇ ਲਹੂ ਇੰਨਾ ਕੁ ਡੁੱਲਿਆ ਵੀ ਹੁਣ ਲਹੂ ਡੁੱਲਣ ਦੇ ਕਰਕੇ ਮਿੱਟੀ ਜਿਹੜੀ ਉਹ ਚਿੱਕੜ ਦਾ ਰੂਪ ਧਾਰਨ ਕਰ ਗਈ। ਉਹ ਵੀ ਇੱਕ ਜੰਗ ਦਾ ਦ੍ਰਿਸ਼ ਹੈ ਜਿਹੜਾ ਕਵੀ ਜੀ ਨੇ ਪੇਸ਼ ਕੀਤਾ। ਹੁਣ ਉਹ ਜਿਹੜੀ ਉੱਡੀ ਹੋਈ ਧੂੜ ਹੈ ਉਹਨੇ ਸਾਰੇ ਪਾਸੇ ਹਨੇਰਾ ਕਰਤਾ, ਸਾਰੇ ਪਾਸੇ ਹਨੇਰਾ ਕਰਤਾ। ਅਤੇ ਉਹ ਇੰਜ ਪ੍ਰਤੀਤ ਹੁੰਦਾ ਵੀ ਜਿਵੇਂ ਬਹੁਤ ਸੰਘਣਾ ਕਾਲੀਆਂ ਘਟਾਵਾਂ ਦਾ ਬੱਦਲ ਚੜ੍ਹ ਕੇ ਆਇਆ ਹੁੰਦਾ ਨਾ, ਉੱਦਾਂ ਉਸ ਥਾਂ ਦੇ ਉੱਤੇ ਜਿਹੜਾ ਹਨੇਰਾ ਹੈ ਉਹ ਪਸਰਿਆ।

0: ਪ੍ਰਕਾਸ਼ ਉਦੋਂ ਹੀ ਹੁੰਦਾ ਜਦੋਂ ਪਲੀਤਾ ਧੁਖਦਾ, ਪ੍ਰਕਾਸ਼ ਉਦੋਂ ਹੀ ਹੁੰਦਾ ਜਦੋਂ ਬੰਦੂਕ ਵਿੱਚੋਂ ਗੋਲੀ ਚੱਲਦੀ ਹੈ, ਪ੍ਰਕਾਸ਼ ਉਦੋਂ ਹੀ ਹੁੰਦਾ ਜਦੋਂ ਲੋਹੇ ਦੇ ਨਾਲ ਲੋਹਾ ਖੜਕਦਾ ਨਾ ਫਿਰ ਵਿੱਚੋਂ ਅੱਗ ਨਿਕਲਦੀ ਹੈ, ਬਸ ਉਹ ਪ੍ਰਕਾਸ਼ ਹੁੰਦਾ। ਔਰ ਉਹ ਪ੍ਰਕਾਸ਼ ਇੱਦਾਂ ਦਾ ਜਿਵੇਂ ਕਾਲੀਆਂ ਘਟਾਵਾਂ ਚੜ੍ਹ ਕੇ ਆਈਆਂ ਅਤੇ ਉਹਦੇ ਵਿੱਚ ਕਿਤੇ ਕਿਤੇ ਟਾਵੀਂ ਟਾਵੀਂ ਬਿਜਲੀ ਲਿਸ਼ਕਦੀ ਨਾ, ਅਤੇ ਉਹ ਲਿਸ਼ਕਦੀ ਹੋਈ ਚਮਕਦੀ ਹੋਈ ਜਿਹੜੀ ਬਿਜਲੀ ਹੈ ਉਹ ਸਾਰੀਆਂ ਕਾਲੀਆਂ ਘਟਾਵਾਂ ਜਿਹੜੀਆਂ ਨਾ ਉਹਨਾਂ ਨਾਲੋਂ ਧਿਆਨ ਹਟਾ ਕੇ ਅਤੇ ਆਪਣੇ ਵੱਲ ਆਕਰਸ਼ਕ ਕਰ ਲੈਂਦੀ। ਚੜੀਆਂ ਕਾਲੀਆਂ ਘਟਾਵਾਂ ਆਪਾਂ ਵੀ ਵੇਖਦੇ ਹਾਂ ਵੀ ਕਾਲੀਆਂ ਘਟਾਵਾਂ ਚੜ੍ਹ ਆਈਆਂ ਭਾਈ, ਰਾਤ ਪੈ ਗਈ ਨਾ, ਇੱਕੋ ਦਮ ਆਪਾਂ ਦਿਨ ਵੇਲੇ ਵੀ ਕਹਿ ਦਿੰਦੇ ਵੀ ਰਾਤ ਦਾ ਵੇਲਾ ਬਣ ਗਿਆ। ਹੁਣ ਉਹ ਚੜੀਆਂ ਕਾਲੀਆਂ ਘਟਾਵਾਂ ਵਿੱਚ ਫਿਰ ਬਿਜਲੀ ਚਮਕਦੀ ਹੈ ਨਾ, ਜਦੋਂ ਬਿਜਲੀ ਚਮਕਦੀ ਹੈ ਫਿਰ ਸਾਡਾ ਧਿਆਨ ਕਾਲੀਆਂ ਘਟਾਵਾਂ ਵੱਲ ਨਹੀਂ ਫਿਰ ਬਿਜਲੀ ਵੱਲ ਹੁੰਦਾ, ਲਿਸ਼ਕਦੀ ਹੋਈ ਬਿਜਲੀ ਵੱਲ ਹੁੰਦਾ। ਹੁਣ ਜਿੰਨੀ ਉੱਥੇ ਫੌਜ ਹੈ ਜਾਂ ਜਿੰਨੀ ਉੱਥੇ ਧੂੜ ਉੱਡੀ ਹੋਈ ਹੈ ਆਕਾਸ਼ ਵਿੱਚੋਂ, ਇੱਦਾਂ ਲੱਗਦਾ ਜਿਵੇਂ ਕਾਲੀਆਂ ਘਟਾਵਾਂ ਚੜੀਆਂ ਹੋਣ, ਪਰ ਜਦੋਂ ਬੰਦੂਕ 'ਚੋਂ ਗੋਲੀ ਚੱਲਦੀ ਹੈ ਉਹ ਚੱਲੀ ਹੋਈ ਗੋਲੀ ਦੇ ਨਾਲ ਕੀ ਹੁੰਦਾ ਪ੍ਰਕਾਸ਼, ਉਹ ਜਿਹੜਾ ਥੋੜ੍ਹਾ ਜਿਹਾ ਉਹਦੇ 'ਚੋਂ ਚਾਨਣ ਨਿਕਲਦਾ ਨਾ, ਰੋਸ਼ਨੀ ਨਿਕਲਦੀ, ਅੱਗ ਕਹਿ ਲਓ ਜਿਹੜੀ ਅੱਗ ਬੰਦੂਕ ਦੇ ਵਿੱਚੋਂ ਨਿਕਲਦੀ ਹੈ ਨਾ, ਉਹ ਅੱਗ ਇੰਝ ਪ੍ਰਤੀਤ ਹੁੰਦਾ ਜਿਵੇਂ ਕਾਲੀਆਂ ਘਟਾਵਾਂ ਦੇ ਵਿੱਚ ਬਿਜਲੀ ਚਮਕ ਰਹੀ ਹੈ। ਪਲੀਤਾ ਧੁਖਣਾ ਉਦੋਂ ਜਾਂ ਜਦੋਂ ਦੋ ਤਲਵਾਰਾਂ ਆਪਸ ਦੇ ਵਿੱਚ ਟਕਰਾਉਂਦੀਆਂ ਨੇ ਜਾਂ ਢਾਲ ਦੇ ਉੱਤੇ ਤਲਵਾਰ ਦਾ ਵਾਰ ਰੋਕਦਾ ਕੋਈ ਯੋਧਾ, ਉਹਦੇ ਵਿੱਚੋਂ ਫਿਰ ਇੱਕ ਲਾਟ ਵਾਂਗੂ ਅੱਗ ਵਾਂਗੂ ਚਿੰਗਿਆੜੀਆਂ ਨਿਕਲਦੀਆਂ ਜਿਹੜੀਆਂ, ਬਸ ਉਹੀ ਚਾਨਣ ਹੁੰਦਾ ਹੈ। ਅਤੇ ਉਹ ਚਾਨਣ ਇੰਝ ਪ੍ਰਤੀਤ ਹੁੰਦਾ ਜਿਵੇਂ ਬੱਦਲਾਂ ਦੇ ਵਿੱਚ ਕਾਲੀਆਂ ਘਟਾਵਾਂ ਦੇ ਵਿੱਚ ਬਿਜਲੀ ਚਮਕ ਰਹੀ ਹੈ।
1: ਅਰ ਸਾਵਲ ਛੰਦ ਦਏ ਪ੍ਰਿੰਦ ਨੇਜੇ ਕਲਹਰੀ ਸੋ ਭੇਜੇ।
0: ਉੱਥੇ ਜੀ ਹੁਣ ਦਏ ਬ੍ਰਿੰਦ ਨੇਜੇ ਨਾ, ਬੜੇ ਨੇਜੇ ਬਖਸ਼ੇ, ਕਲੂਰੀ ਸੋ ਭੇਜੇ ਨਾ, ਜੰਗ ਦੇ ਮੈਦਾਨ ਦੇ ਵਿੱਚ ਉਹਨਾਂ ਨੂੰ ਭੇਜ ਦੇ ਹਨ।
1: ਮਤੰਗੇ ਪਸਾਰੀ ਕਰੋ ਜਾਏ ਮਾਰੀ।
0: ਕਹਿਲੂਰ ਦੇ ਰਾਜੇ ਨੇ ਉਹਨਾਂ ਨੂੰ ਨੇਜੇ ਦੇ ਕੇ ਭੇਜਿਆ, ਕਹਿੰਦਾ ਵੀ ਤੁਸੀਂ ਹੁਣ ਕੁਛ ਨਹੀਂ ਕਰਨਾ, ਤੁਸੀਂ ਸਿਰਫ ਮਤੰਗ ਦੇ ਪਿੱਛੇ ਪਿੱਛੇ ਤੁਰੇ ਜਾਣਾ, ਆ ਨੇਜੇ ਫੜ ਲਓ, ਨੇਜੇ ਫੜ ਕੇ ਤਾਂ ਤੁਸੀਂ ਹਾਥੀ ਦੇ ਮਗਰ ਮਗਰ ਤੁਰੇ ਜਾਣਾ। ਉਹਨਾਂ ਨੂੰ ਹਾਥੀ ਦੇ ਮਗਰ ਤੋਰ ਤੋਰਤਾ, ਮਤੰਗੇ ਪਿਛਾਰੀ ਕਰੋ ਜਾਏ ਮਾਰੀ, ਕਹਿੰਦੇ ਜਾ ਕੇ ਭਾਈ ਤੁਸੀਂ ਮਾਰ ਕਰ। ਜਦੋਂ ਹਾਥੀ ਨੇ ਲੋਹਗੜ੍ਹ ਦਾ ਦਰਵਾਜ਼ਾ ਤੋੜਤਾ ਤੁਸੀਂ ਅੰਦਰ ਵੜ ਜਾਣਾ, ਫਿਰ ਆਹੀ ਜਿਹੜੇ ਤੁਹਾਡੇ ਹੱਥ ਵਿੱਚ ਨੇਜੇ ਨੇ ਇਹਨਾਂ ਨੇਜਿਆਂ ਨਾਲ ਤੁਸੀਂ ਉੱਥੇ ਮਰਨ ਮਾਰਨ ਕਰਨਾ, ਮਾਰ ਮਾਰਨੀ ਹੈ ਇਹਨਾਂ ਨੇਜਿਆਂ ਦੇ ਨਾਲ। ਜਦੋਂ ਜੰਗ ਦੇ ਮੈਦਾਨ ਦੇ ਅੰਦਰ ਲੋਹਗੜ੍ਹ ਦੇ ਕਿਲ੍ਹੇ ਦੇ ਵਿੱਚ ਹਾਥੀ ਪ੍ਰਵੇਸ਼ ਕਰ ਜਾਵੇਗਾ।
1: ਕਿਤੇ ਹੋਏ ਦਾਏ ਦਿਜੇ ਚੁੱਕ ਜਾਏ।
0: ਕਹਿੰਦੇ ਵੀ ਉਸ ਥਾਂ 'ਤੇ ਨਾ ਹੁਣ ਸੱਜੇ ਪਾਸਿਓਂ ਹੋ ਕੇ ਕੋਈ ਖੱਬੇ ਪਾਸਿਓਂ, ਮਤਲਬ ਇਉਂ ਕਰਿਓ ਵੀ ਜਦੋਂ ਹਾਥੀ ਪ੍ਰਵੇਸ਼ ਕਰ ਗਿਆ ਪਹਿਲਾਂ ਤੁਸੀਂ ਮਗਰ ਮਗਰ ਤੁਰੇ ਜਾਓ, ਜਦੋਂ ਹਾਥੀ ਅੰਦਰ ਵੜ ਗਿਆ ਫਿਰ ਕੋਈ ਸੱਜੇ ਪਾਸੇ ਨੂੰ ਹੋ ਜਾਇਓ ਅਤੇ ਕੋਈ ਖੱਬੇ ਪਾਸੇ ਨੂੰ ਹੋ ਜਾਇਓ, ਫਿਰ ਸਾਰੀ ਫੌਜ ਹੀ ਕਿਲ੍ਹੇ ਦੇ ਅੰਦਰ ਵੜ ਜਾਇਓ, ਫਿਰ ਜਿਹੜਾ ਵੀ ਅੱਗੇ ਆਵੇ ਇਹ ਨਹੀਂ ਲਿਹਾਜ਼ ਕਰਨਾ ਵੀ ਕੌਣ ਹੈ ਅਤੇ ਕੌਣ ਨਹੀਂ, ਬਸ ਉਹ ਅੱਗੇ ਆਉਣ ਵਾਲੇ ਨੂੰ ਮੌਤ ਦੇ ਘਾਟ ਉਤਾਰ
1: ਦਿਓ।
0: ਕੋਈ ਬਾਮ ਕੋਈ ਦਾਮ ਨਾ, ਦਾਏ ਔਰ ਵਾਏ, ਸੱਜੇ ਔਰ ਖੱਬੇ, ਕੋਈ ਸੱਜੇ ਪਾਸਿਓਂ ਕੋਈ ਖੱਬੇ ਪਾਸਿਓਂ, ਭਾਈ ਅੱਗੇ ਜਾ ਕੇ ਨਾ ਫਿਰ ਤੁਸੀਂ ਮੁਕਾਬਲਾ ਕਰਨਾ ਹੈ।
1: ਜਹਾਂ ਕੋਟ ਪੌਰਾ ਚੱਲੇ ਤਾਂ ਹੇਠੌਰਾ।
0: ਜਿੱਥੇ ਕੋਟ ਦਾ ਪੌਰਾ ਹੈ, ਪੌਰਾ ਪੌਰ ਤੋਂ ਸ਼ਬਦ ਬਣਿਆ ਪੌਰਾ, ਤੁਕਾਂਤ ਮੇਲ ਵਾਸਤੇ ਕਵੀ ਜੀ ਨੇ ਇਹ ਪੌਰਾ ਸ਼ਬਦ ਵਰਤਿਆ, ਅਸਲ ਵਿੱਚ ਅਰਥ ਉਹੀ ਗੇਟ, ਕੋਟ ਕਿਲ੍ਹਾ, ਪੌਰ ਦਰਵਾਜ਼ਾ। ਜਦੋਂ ਕਿਲ੍ਹੇ ਦੇ ਦਰਵਾਜ਼ਾ ਹਾਂ ਕੋਟ ਪੌਰ, ਜਿੱਥੇ ਕਿਲ੍ਹੇ ਦਾ ਦਰਵਾਜ਼ਾ ਹੈ ਤੁਸੀਂ ਉਸ ਥਾਂ ਤੇ ਹੁਣ ਚਲੇ ਜਾਵੋ।
1: ਹਟੇ ਨਾਏ ਜੈਸੇ ਕਰੋ ਕਾਰ ਤੈਸੇ।
0: ਬਸ ਉਦਾਂ ਕਾਰ ਕਰਨੀ ਹੈ, ਉਦਾਂ ਕਰਮ ਕਰਨਾ ਵੀ ਹਾਥੀ ਪਿੱਛੇ ਨਾ ਮੁੜੇ, ਹਾਥੀ ਵੀ ਪਿੱਛੇ ਨਾ ਮੁੜੇ, ਇਹ ਵੀ ਪਿੱਛੇ ਨਾ ਆਵੇ ਤੇ ਤੁਸੀਂ ਵੀ ਪਿੱਛੇ ਨਹੀਂ ਆਉਣਾ, ਹਾਥੀ ਦੇ ਮਗਰ ਤੁਰੇ ਜਾਓ ਤੇ ਕਿਲ੍ਹੇ ਦੇ ਅੰਦਰ ਪ੍ਰਵੇਸ਼ ਕਰ ਜਾਵੋ।
1: ਸੁਨੀ ਪੂਪ ਬਾਣੀ ਕਰੇ ਸਾਵਧਾਨੀ।
0: ਸਾਰਿਆਂ ਨੇ ਜਦੋਂ ਕਹਿਲੂਰੀਏ ਰਾਜੇ ਦੀ ਬਾਣੀ ਸੁਣੀ, ਰਾਜੇ ਭੀਮ ਚੰਦ ਦੇ ਜਦੋਂ ਸ਼ਬਦ ਸੁਣੇ ਸਾਰੇ ਯੋਧਿਆਂ ਨੇ, ਔਰ ਉੱਥੇ ਸਾਰੇ ਹੀ ਸਾਵਧਾਨ ਹੁੰਦੇ ਹਨ।
1: ਵੱਡੋ ਫੀਲ ਪੇਰਾ ਮਹਾਮਤ ਕੇਰਾ।
0: ਕਹਿੰਦੇ ਭਾਈ ਵੱਡਾ ਹਾਥੀ ਪ੍ਰੇਰ ਲਿਆ, ਹੁਣ ਫੀਲ ਹਾਥੀ ਇਹਨਾਂ ਨੇ ਪ੍ਰੇਰ ਲਿਆ, ਉਹ ਹਾਥੀ ਜਿਹੜੇ ਕੋਲ ਜਿਹਦੇ ਕੋਲ ਹੁਣ ਆਪਣੀ ਮਤ ਨਹੀਂ ਹੈ, ਉਹਨੇ ਕੁਝ ਨਹੀਂ ਸੋਚਣਾ, ਉਹ ਤੇ ਨਸ਼ੇ ਵਿੱਚ ਧੁੱਤ ਹੈ, ਸ਼ਰਾਬ ਪਿਆ ਪਿਆ ਕੇ ਉਹਦੀ ਮੱਤ ਇੱਕ ਹਿਸਾਬ ਨਾਲ ਖਤਮ ਕਰ ਦਿੱਤੀ, ਮਾਰਤੀ ਉਹਨੂੰ। ਇੰਨੇ ਕੁ ਜ਼ਿਆਦਾ ਤੇਜ਼ ਮਸਾਲੇ ਦਿੱਤੇ, ਇੰਨੀ ਕੁ ਜ਼ਿਆਦਾ ਉਹਨੂੰ ਬਾਰਨੀ, ਜਿਵੇਂ ਆਪਾਂ ਪਿਛਲੇਰੇ ਦੀਵਾਨਾਂ 'ਚ ਵਿਚਾਰਿਆ ਸੀ ਵੀ ਸਵਾ ਮਣ 'ਤੇ ਸਵੇਰੇ ਜੰਗ ਦੇ ਮੈਦਾਨ 'ਚ ਤੋਰਨ ਤੋਂ ਪਹਿਲਾਂ ਪਿਆ ਤੀ ਉਹਨੂੰ ਵੀ, ਚੱਲ ਭਾਈ ਤੂੰ ਜੰਗ ਦੇ ਮੈਦਾਨ 'ਚ ਜਾਣਾ। ਹੁਣ ਉਹਨੇ ਆਪਣੀ ਮੱਤ ਨਾਲ ਕੀ ਸੋਚਣਾ, ਆਪਣੀ ਮੱਤ ਨਾਲ ਉਹ ਕੀ ਵਿਚਾਰੇਗਾ, ਕਿਹੜੇ ਜੀਵ 'ਤੇ ਹਮਲਾ ਕਰਨਾ। ਉਹ 'ਤੇ ਬਸ ਇਹ ਆ ਵੀ ਉਹਨੇ ਤੁਰੇ ਜਾਣਾ, ਜਿਹੜਾ ਅੱਗੇ ਆ ਗਿਆ ਉਹਨੇ ਉਹਨੂੰ ਵੱਢੀ ਵੱਢ ਕੇ ਸੁੱਟੀ ਜਾਣਾ, ਬਸ ਮਾਰੀ ਤੁਰੇ ਜਾਣਾ ਉਹਨੇ। ਹਾਥੀ ਹੈ, ਉਹਨੇ ਆਪਣੇ ਬਲ ਦੀ ਵਰਤੋਂ ਕਰਨੀ ਹੈ। ਹੁਣ ਕਵੀ ਜੀ ਨੇ ਜ਼ਿਕਰ ਕੀਤਾ ਵੀ ਰਾਜਾ ਭੀਮ ਚੰਦ ਨਾ ਜਦੋਂ ਇਹ ਸਾਰੀ ਗੱਲ ਕਰਦਾ, ਸਾਰਿਆਂ ਨੇ ਸੁਣਿਆ, ਕਹਿੰਦੇ ਭਾਈ ਵੱਡੋ ਫੀਲ ਪ੍ਰੇਰਾ, ਇਹਨਾਂ ਨੇ ਵੱਡਾ ਹਾਥੀ ਪ੍ਰੇਰ ਲਿਆ। ਔਰ ਜਿਹੜਾ ਆਪਣੀ ਮੱਤ ਗਵਾ ਚੁੱਕਾ ਕਹਿ ਲਓ, ਜਿਹੜਾ ਹੁਣ ਇੱਕ ਬਹੁਤ ਵੱਡੇ ਢਾਲ ਦੇ ਰੂਪ ਵਿੱਚ ਸਾਰੀ ਫੌਜ ਨੇ ਅੱਗੇ ਲਾਇਆ ਹੈ।
1: ਮਨੋ ਸੈਲ ਸਿੰਘੰ ਚਲਿਓ ਜੋ ਮਤੰਗੰ।
0: ਔਰ ਜਿਹੜਾ ਉਹ ਹਾਥੀ ਹੈ, ਕਹਿੰਦੇ ਉਹ ਇੱਦਾਂ ਪ੍ਰਤੀਤ ਹੁੰਦਾ ਵੀ ਜਿਵੇਂ ਨਾ ਪਹਾੜ ਦੀ ਚੋਟੀ ਹੈ, ਬਸ ਐਡਾ ਵੱਡਾ ਵਿਸ਼ਾਲ ਹਾਥੀ ਹੈ। ਹੁਣ ਫੌਜ ਤੇ ਸਾਰੀ ਡਰ ਤੇ ਲੱਗਦਾ ਹੀ ਹੈ ਨਾ ਜੰਗ ਦੇ ਮੈਦਾਨ ਵਿੱਚ ਜਾਣ ਤੋਂ ਪਹਿਲਾਂ, ਉਹ ਵੀ ਉਦੋਂ ਜਦੋਂ ਪਤਾ ਹੋਵੇ ਵੀ ਜਿਨ੍ਹਾਂ ਨਾਲ ਮੁਕਾਬਲਾ ਕਰਨ ਲੱਗੇ ਹਾਂ ਇਹਨਾਂ ਨੇ ਸਾਡੇ ਪੈਰ ਨਹੀਂ ਲੱਗਣ ਦਿੱਤੇ, ਇਹਨਾਂ ਨੇ ਸਾਡੇ ਪੈਰ ਨਹੀਂ ਲੱਗਣ ਦਿੱਤੇ। ਹੁਣ ਜਿੰਨੀ ਪਹਾੜੀ ਸੈਨਾ ਚੱਲੀ ਹੈ ਨਾ ਜੀ, ਉਹਨਾਂ ਕੋਲ ਆਪਣੇ ਕੋਲ ਕੁਛ ਨਹੀਂ ਹੈ, ਆਪਣੇ ਕੋਲ ਕੁਝ ਨਹੀਂ। ਉਹਨਾਂ ਸਾਰਿਆਂ ਦਾ ਹੌਸਲਾ ਬੱਝਾ ਕਾਹਦੇ 'ਤੇ ਆ, ਸਿਰਫ ਹਾਥੀ 'ਤੇ ਬੱਝਾ। ਹਾਥੀ 'ਤੇ ਹੌਸਲਾ ਹੈ ਉਹਨਾਂ ਨੂੰ ਵੀ ਜਿੰਨਾ ਚਿਰ ਇਹ ਅੱਗੇ ਆ ਸਾਡਾ ਕੀ ਵਿਗੜਨਾ, ਜੇ ਕੋਈ ਗੋਲੀ ਵੀ ਚਲਾਏਗਾ ਤਾਂ ਵੀ ਸਾਡੇ ਨਹੀਂ ਵੱਜਣੀ, ਜੇ ਕੋਈ ਤੀਰ ਵੀ ਚਲਾਏਗਾ ਤਾਂ ਵੀ ਸਾਡੇ ਨਹੀਂ ਵੱਜਣਾ, ਜੇ ਕੋਈ ਗੋਲੀ ਚਲਾਵੇਗਾ ਹਾਥੀ 'ਤੇ ਵੀ ਕੋਈ ਨਹੀਂ ਵੱਜਣੀ, ਜੇ ਕੋਈ ਤੀਰ ਵੀ ਚਲਾਏਗਾ ਤਾਂ ਹਾਥੀ 'ਤੇ ਤੀਰ ਵੀ ਕੋਈ ਨਹੀਂ ਵੱਜਣਾ, ਕਿਉਂਕਿ ਮੜਿਆ ਸਾਰਾ ਲੋਹੇ ਵਿੱਚ ਹੋਇਆ। ਇਸ ਕਰਕੇ ਉਹਨਾਂ ਨੂੰ ਹੌਸਲਾ ਬੜਾ ਵੱਜ ਗਿਆ ਵੀ ਹੁਣ ਨਹੀਂ ਅਸੀਂ ਮਰਦੇ। ਉਹ ਹਾਥੀ ਨੂੰ ਆਪਣੇ ਲਈ ਪਹਾੜ ਦੀ ਚੋਟੀ ਹੋਈ ਬਣਾਈ ਫਿਰਦੇ ਨੇ ਵੀ ਇਹਦੇ ਮਗਰ ਅਸੀਂ ਤੁਰਦੇ ਹਾਂ, ਇਹਦੇ ਮਗਰ ਚੱਲਦੇ ਹਾਂ। ਔਰ ਸਾਰੇ ਦੇ ਸਾਰੇ ਜੀ ਚੱਲਿਓ ਜੋ ਮਤੰਗੰ, ਇੱਦਾਂ ਹਾਥੀ ਅੱਗੇ ਤੁਰਿਆ ਅਤੇ ਸਾਰੀ ਫੌਜ ਉਹਨੂੰ ਆਪਣੇ ਅੱਗੇ ਪਹਾੜ ਬਣਾ ਕੇ ਤੁਰੀ ਹੈ।
1: ਫੁੰਕਾਰੇ ਕਰਾਲਾ ਮਹਾ ਓਜ ਵਾਲਾ,
0: ਮਾਰਦਾ ਫੁੰਕਾਰੇ ਤੁਰਿਆ ਜਾਂਦਾ ਵੱਡੇ ਬਲ ਵਾਲਾ, ਬਹੁਤ ਬਲੀ ਹੈ, ਸਰੀਰ ਵਿਸ਼ਾਲ ਹੈ ਤੇ ਫੁੰਕਾਰੇ ਮਾਰਦਾ ਜਾ ਰਿਹਾ ਹੈ।
1: ਸੋਨੇ ਜਾਨ ਪ੍ਰੇਰਾ ਚਿੰਗਾਰੇ ਵਡੇਰਾ,
0: ਹੁਣ ਜਿਹੜੇ ਨੇਜਿਆਂ ਵਾਲੇ ਉਹਦੇ ਮਗਰ ਨੇ ਉਹਨੂੰ ਪ੍ਰੇਰ ਕੇ ਲੈ ਕੇ ਜਾ ਰਹੇ ਨੇ, ਜਿਹੜੇ ਜਦੋਂ ਉਹ ਪ੍ਰੇਰਦੇ ਨੇ ਪ੍ਰੇਰਨ ਵਾਸਤੇ ਨੇਜਾ ਮਾਰਦੇ ਫਿਰ ਉਹ ਚਿੰਗਾਰਦਾ ਹੈ। ਹੁਣ ਸੁਭਾਵਿਕ ਜਿਹੀ ਗੱਲ ਹੈ, ਜਦੋਂ ਸਰੀਰ ਉੱਤੇ ਨੇਜੇ ਦੀ ਵਾਰ ਨੇਜੇ ਦੀ ਮਾਰ ਹੁੰਦੀ ਉਹਨੂੰ ਪ੍ਰੇਰਨ ਵਾਸਤੇ ਉਹ ਚਿੰਗਾਰਦਾ, ਉਹਦਾ ਚਿੰਗਾਰਨਾ ਇਸ ਗੱਲ ਦਾ ਪ੍ਰਤੀਕ ਹੈ ਵੀ ਉਹ ਤਕਲੀਫ ਮਹਿਸੂਸ ਕਰਦਾ ਔਰ ਉਸ ਤਕਲੀਫ ਕਰਕੇ ਉਹਨੂੰ ਹੋਰ ਗੁੱਸਾ ਚੜ੍ਹਦਾ, ਹੋਰ ਕ੍ਰੋਧ ਹਾਥੀ ਨੂੰ ਚੜ੍ਹਦਾ ਹੈ।
1: ਕਨੀ ਕੈਫ ਪਾਨੀ ਚਲਿਓ ਅਗਰ ਥਾਨੀ,
0: ਔਰ ਸਾਰੇ ਜੀ ਉੱਥੇ ਨੇਜਿਆਂ ਵਾਲੇ ਨਾ ਉਹ ਉਹਨੂੰ ਪ੍ਰੇਰ ਕੇ ਲੈ ਕੇ ਜਾ ਰਹੇ ਨੇ। ਉਹਨੇ ਵਿਸ਼ਾਲ ਬਹੁਤ ਸਾਰੀ ਕੈਫ ਪਾਨੀ ਹੈ ਨਾ, ਬਹੁਤ ਸਾਰੀ ਉਹਨੇ ਸ਼ਰਾਬ ਪੀਤੀ ਹੋਈ ਹੈ ਔਰ ਅਗਾਂਹ ਉਹ ਚੱਲਿਆ ਹੈ।
1: ਅਗੰਤੀ ਹਜ਼ਾਰੇ ਮਿਲੇ ਹੈ ਬਸਾਰੇ,
0: ਹਜ਼ਾਰਾਂ ਉਹਦੇ ਮਗਰ ਪੈਦਲ ਚੱਲ ਪਏ, ਹਜ਼ਾਰਾਂ ਦੀ ਗਿਣਤੀ 'ਚ ਜਿਹੜੇ ਉਹਦੇ ਮਗਰ ਮਗਰ ਤੁਰੇ ਹਨ।
1: ਤੁਰੰਗੇ ਨਚਾਏ ਪਏ ਬਾਮ ਦਾਏ,
0: ਤੇ ਕਈ ਐਸੇ ਨੇ ਜਿਹੜੇ ਸੱਜੇ ਤੇ ਖੱਬੇ ਹੋ ਗਏ, ਜਿਹੜੇ ਪੈਦਲ ਚੱਲਣ ਵਾਲੇ ਸੀ ਉਹ ਹਾਥੀ ਦੇ ਮਗਰ ਚੱਲ ਪਏ, ਘੋੜਿਆਂ 'ਤੇ ਸਵਾਰ ਹੋ ਕੇ ਅੱਧੇ ਕੁ ਸੱਜੇ ਨੂੰ ਹੋ ਗਏ, ਅੱਧੇ ਕੁ ਖੱਬੇ ਨੂੰ ਹੋ ਗਏ ਵੀ ਆਪਾਂ ਵੀ ਚੱਲਦੇ ਹਾਂ, ਵੀ ਅੱਜ ਆਪਣਾ ਕਿਹੜਾ ਮੁਕਾਬਲਾ ਹੋਣਾ, ਮੁਕਾਬਲਾ ਤਾਂ ਅੱਜ ਹਾਥੀ ਦਾ ਹੀ ਬਣਨਾ। ਜਦੋਂ ਹਾਥੀ ਦਾ ਮੁਕਾਬਲਾ ਹੋਣਾ, ਹਾਥੀ ਨੇ ਅੰਦਰ ਪ੍ਰਵੇਸ਼ ਕਰ ਜਾਣਾ, ਹਾਥੀ ਨੂੰ ਕਿਹਨੇ ਰੋਕ ਲੈਣਾ? ਹਾਥੀ ਵੀ ਜੇ ਸੌਫੀ ਹੁੰਦਾ ਤਾਂ ਹੋ ਸਕਦਾ ਰੋਕ ਲੈਂਦੇ, ਹਾਥੀ ਸੌਫੀ ਹੁੰਦਾ ਤਾਂ ਸਮਝ ਵੀ ਲੈਂਦਾ, ਸ਼ਾਇਦ ਕਿਸੇ ਦੇ ਰੋਕਿਆਂ ਰੁਕ ਵੀ ਜਾਂਦਾ, ਪਰ ਹੁਣ ਇਹ ਨਸ਼ੇ ਵਿੱਚ ਧੋਤਾ, ਇਹਨੇ ਕਿਸੇ ਦੇ ਰੋਕਿਆਂ ਕੀ ਰੁਕਣਾ, ਇਹਨੂੰ ਤਾਂ ਅਸੀਂ ਉਸ ਵਾਲੇ ਪਾਸੇ ਰਿਸ ਦੇ ਨਾਲ ਕ੍ਰੋਧ ਨਾਲ ਭਰ ਕੇ ਲੈ ਕੇ ਜਾਵਾਂਗੇ। ਇਸ ਲਈ ਸੱਜੇ ਤੇ ਖੱਬੇ ਘੋੜ ਸਵਾਰ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਮਗਰ ਪੈਦਲ ਫੌਜ।

ਕੇਸਰੀ ਚੰਦ ਵੀ ਤੁਰ ਪਿਆ, ਉਹਨੇ ਆਪਣਾ ਬਾਣ ਆਪਣੀ ਕਮਾਨ ਅਤੇ ਤੀਰ ਲੈ ਕੇ ਤੁਰਿਆ, ਉਹਨੇ ਤੀਰ ਕਮਾਨ ਸੰਭਾਲੇ ਨੇ, ਔਰ ਜਿਹੜੇ ਤੀਰ ਫੜੇ ਜੀ ਉਹਨੇ ਬੜੇ ਤਿੱਖੇ ਫੜੇ ਹੋਏ ਨੇ ਤੀਰ, ਜਿਹੜੇ ਲੈ ਕੇ ਉਹ ਜੰਗ ਦੇ

0: ਪ੍ਰਹਾਰ ਕਰਦਾ ਜਾਂਦਾ, ਇਹ ਵੀ ਆਪਣੇ ਕਮਾਨ ਦੇ ਵਿੱਚੋਂ ਤੀਰ ਛੱਡਦਾ ਜਾਂਦਾ ਰਾਜਾ ਕੇਸਰੀ ਚੰਦ ਵੀ, ਔਰ ਤੀਰ ਛੱਡਦਾ ਹੋਇਆ ਵੱਧ ਰਿਹਾ ਹੈ ਕਿਲ੍ਹੇ ਦੇ ਦਰਵਾਜ਼ੇ ਵੱਲ, ਲੋਹਗੜ੍ਹ ਦੇ ਕਿਲ੍ਹੇ ਦੇ ਗੇਟ ਵੱਲ ਨੂੰ ਵੱਧਦਾ ਤੁਰਿਆ ਜਾਂਦਾ। ਹਲਾਹੂਲ ਫੌਜ ਕਰਦੀ ਤੁਰੀ ਜਾ ਰਹੀ, ਉਧਰੋਂ ਬੜਾ ਸ਼ੋਰ ਬੜਾ ਰੌਲਾ ਉੱਥੇ ਫੌਜ ਨੇ ਮਚਾਇਆ ਹੈ।
1: ਆਇਓ ਭੀਮ ਚੰਦਨ ਕੀਤੀ ਦੂਰ ਪਾਸੇ, ਫਤਿਹ ਕੋਟ ਕਹਿ ਇਮਜੀਤ ਵਾਸੇ।
0: ਔਰ ਰਾਜਾ ਭੀਮ ਚੰਦ ਵੀ ਤੁਰਿਆ, ਪਰ ਜਿਹੜਾ ਰਾਜਾ ਭੀਮ ਚੰਦ ਤੁਰਿਆ ਉਹ ਬੜਾ ਪਿੱਛੇ ਹੈ। ਉਹ ਕਹਿੰਦਾ ਵੀ ਆਪਾਂ ਲੜਨਾ ਨਹੀਂ, ਆਪਾਂ ਸਿਰਫ ਜਿੱਤ ਵੇਖਣ ਜਾਣਾ ਵੀ ਕਿਲ੍ਹਾ ਜਿੱਤੀ ਦਾ ਕਿੱਦਾਂ, ਕਿਲ੍ਹੇ ਦੇ ਉੱਤੇ ਹੁਣ ਸਾਡੀ ਜਿੱਤ ਕਿਵੇਂ ਹੁੰਦੀ ਹੈ, ਮੈਂ ਤਾਂ ਜਿੱਤ ਵੇਖਣ ਚੱਲਿਆ। ਇੱਦਾਂ ਕਹਿ ਲਓ ਵੀ ਰਾਜਾ ਭੀਮ ਚੰਦ ਤੇ ਪੱਕਾ ਮਿੱਠੀ ਬੈਠਾ ਵੀ ਅੱਜ ਕਿਲ੍ਹਾ ਅਸੀਂ ਜਿੱਤ ਕੇ ਹੀ ਮੁੜਨਾ, ਉਹ ਮਿੱਠੀ ਬੈਠਾ। ਸਾਰਿਆਂ ਨੂੰ ਅੱਗੇ ਤੋਰਤਾ ਉਹਨੇ, ਕੇਸਰੀ ਚੰਦ ਵੀ ਅੱਗੇ ਤੁਰ ਪਿਆ, ਤੀਰ ਚਲਾਉਂਦਾ ਜਾਂਦਾ, ਸੁਭਾਵਿਕ ਜਿਹੀ ਗੱਲ ਹੈ, ਜਿਹੜਾ ਤੀਰ ਚਲਾਉਂਦਾ ਜਾ ਰਿਹਾ ਉਹ ਅੱਗੇ ਹੀ ਹੋਏਗਾ ਨਾ, ਅੱਗੇ ਹੋ ਕੇ ਉਹ ਗੁਰੂ ਕਿਆਂ ਸਿੱਖਾਂ ਵੱਲ ਲੋਹਗੜ੍ਹ ਦੇ ਕਿਲ੍ਹੇ ਵੱਲ ਨੂੰ ਤੀਰ ਚਲਾ ਰਿਹਾ ਉਹ, ਅਤੇ ਰਾਜਾ ਭੀਮ ਚੰਦ ਬੜਾ ਪਿੱਛੇ ਇਹਨਾਂ ਸਾਰਿਆਂ ਤੋਂ ਹੀ, ਫੌਜ ਤੋਂ ਵੀ ਪਿੱਛੇ ਹੈ। ਔਰ ਉਹ ਜਿਹੜਾ ਮਗਰ ਤੁਰਿਆ ਜਾਂਦਾ ਨਾ, ਉਹ ਆਪਣੇ ਮਨ 'ਚ ਸੋਚਦਾ ਜਾਂਦਾ ਹੈ ਫਤਿਹ ਕੋਟ ਕਹਿ ਹੈ ਕਿ ਅੱਜ ਕੋਟ ਦੇ ਉੱਤੇ ਸਾਡੀ ਜਿੱਤ ਹੋਏਗੀ, ਅਸੀਂ ਕੋਟ ਜਿੱਤਾਂਗੇ, ਆਪਣੇ ਚਿੱਤ ਵਿੱਚ ਇਹ ਇੱਛਾ ਧਾਰ ਕੇ ਤੁਰਿਆ ਜਾਂਦਾ ਹੈ।
1: ਕਟੋਚੀ ਹੰਡੂਰੀ ਉੱਤੇ ਔਰ ਰਾਜੇ ਪਏ ਵਾਮ ਦਾਏ ਚੱਲੇ ਜੁੱਧ ਕਾਜੇ।
0: ਰਾਜਾ ਜਿਹੜਾ ਹੰਡੂਰੀ ਹੈ ਉਹ, ਕਿਰਪਾਲ ਚੰਦ ਕਟੋਚੀ ਆ ਉਹ, ਅਤੇ ਹੋਰ ਜਿਹੜੇ ਰਾਜੇ ਨੇ ਉਹ ਕੋਈ ਖੱਬੇ ਪਾਸੇ ਤੇ ਕੋਈ ਸੱਜੇ ਪਾਸੇ, ਉਹ ਵੀ ਜੰਗ ਦੇ ਵਾਸਤੇ ਚੱਲੇ ਖਾਨਾ।
1: ਦੋ ਸਿੰਘ ਜੋਧੇ ਗੁਰੂ ਆਪ ਭੇਜੇ, ਬਰੇ ਕੋਟ ਮੈਂ ਜਾਏ ਲੀਨੇ ਸੁਨੇਜੇ।
0: ਦੋ ਸਿੰਘਾਂ ਨੂੰ ਧੰਨ ਗੁਰੂ ਕਲਗੀਧਰ ਸਾਹਿਬ ਨੇ ਆਪ ਭੇਜਿਆ ਨਾ, ਭਾਈ ਉਹਦਾ ਸਿੰਘ ਭਾਈ ਬਚਿੱਤਰ ਸਿੰਘ, ਇਹਨਾਂ ਦੇ ਹੱਥਾਂ ਵਿੱਚ ਗੁਰੂ ਸਾਹਿਬ ਵੱਲੋਂ ਫੜਾਏ ਹੋਏ ਨੇ ਜੇ ਮੌਜੂਦ ਹਨ।
1: ਜਿੱਤੇ ਸਿੰਘ ਸੰਗੀ ਕਰੇ ਜੋਰ ਆਏ, ਤੂੰ ਪੰਗੇ ਪ੍ਰਹਾਰੇ ਤੁੜਾਕੇ ਉਠਾਏ।
0: ਹੁਣ ਇਹਨਾਂ ਦੇ ਨਾਲ ਸੰਗੀ ਸਿੰਘ ਵੀ ਕਈ ਨੇ, ਸਾਥੀ ਸਿੰਘ ਜਿਹੜੇ ਇਹਨਾਂ ਦੇ ਨਾਲ ਆਏ ਨੇ, ਉਹਨਾਂ ਨੇ ਕਿਸੇ ਨੇ ਤੁਫੰਗ ਫੜੀ ਹੋਈ, ਕਿਸੇ ਨੇ ਕਮਾਨ ਫੜਿਆ ਹੋਇਆ, ਉਹ ਵੀ ਫਿਰ ਆਪਣਾ ਜ਼ੋਰ

ਗੁਰੂ ਕਿਉਂ ਸਿੱਖਾਂ ਨੇ ਮੋਰਚਾ ਲਾਇਆ ਹੋਇਆ, ਮੋਰਚਿਆਂ ਵਿੱਚ ਬੈਠੇ ਹੋਏ ਨੇ, ਪਹਾੜੀ ਰਾਜਿਆਂ ਦੀ ਸੈਨਾ ਮੋਰਚੇ ਛੱਡ ਕੇ ਭੱਜੀ ਹੈ, ਗੁਰੂ ਕੇ ਸਿੱਖ ਮੋਰਚਿਆਂ ਵਿੱਚ ਹੀ ਬੈਠੇ ਨੇ, ਅਤੇ ਇਹ ਜਿਹੜੇ ਮੋਰਚਿਆਂ ਵਿੱਚ ਬੈਠੇ ਜੀ, ਹੁਣ ਵਾਰੀ ਵਾਰੀ ਇਹ ਮੋਰਚੇ ਜਿਹੜੇ ਹੁਣ ਇਹਨਾਂ ਨੇ ਜਿੱਥੋਂ ਚੱਲ ਕੇ ਅਤੇ ਗੁਰੂ ਸਾਹਿਬ 'ਤੇ ਹਮਲਾ, ਲੋਹਗੜ੍ਹ 'ਤੇ ਹਮਲਾ ਕਰਨਾ, ਰਾਹ ਵਿੱਚ ਜਿੰਨੇ ਗੁਰੂ ਕੇ ਸਿੱਖਾਂ ਦੇ ਮੋਰਚੇ ਨੇ, ਇਹਨਾਂ ਨੇ ਮਨ 'ਚ ਇਹ ਸੋਚਿਆ ਵੀ ਆਪਾਂ ਤੁਰੇ ਜਾਂਦੇ ਮੋਰਚੇ ਵੀ ਢਹਿ ਢੇਰੀ ਕਰਦੇ ਜਾਈਏ। ਜਦੋਂ ਇਹ ਇੱਥੇ ਕਵੀ ਜੀ ਨੇ ਅਗੰਮਪੁਰ ਸ਼ਬਦ ਵਰਤਿਆ, ਅਗੰਮਪੁਰ ਮੋਰਚਾ ਤਾਂ ਪਰਿਓ ਕਮਸਾਨਾ, ਜਿੱਥੇ ਮੋਰਚਾ ਲਾਇਆ ਹੋਇਆ ਅਗੰਮਪੁਰ ਦੇ ਵਿੱਚ, ਉੱਥੇ ਘਮਸਾਨ ਭਰਿਆ, ਉੱਥੇ ਬਹੁਤ ਘਮਸਾਨ ਹੋਇਆ, ਔਰ ਉਸ ਘਮਸਾਨ ਦੇ ਵਿੱਚ ਥਿਰੈ ਸਿੰਘ ਗੁਰੂ ਕੇ ਸਿੱਖ ਸਥਿਰ ਨੇ, ਉਹਨਾਂ ਨੇ ਆਪਣਾ ਮੋਰਚਾ ਛੱਡਿਆ ਨਹੀਂ, ਪਹਾੜੀ ਰਾਜੇ ਬੜਾ ਜ਼ੋਰ

0: ਉਹਨਾਂ ਨੇ ਬੜਾ ਜ਼ੋਰ ਲਾਇਆ ਜੀ, ਬੜਾ ਬਲ ਲਾਇਆ, ਆਪਣੀਆਂ ਬੰਦੂਕਾਂ ਵੀ ਚਲਾਈਆਂ ਗੁਰੂ ਕਿਆਂ ਸਿੱਖਾਂ ਨੇ, ਆਪਣੇ ਹੈ ਨਾ ਸ਼ਸਤਰਾਂ ਦੇ ਨਾਲ ਹਮਲਾਵਾਰ ਵੀ ਕੀਤਾ। ਅਤੇ ਇਹਨੇ ਨੂੰ ਤਬੈ ਆਣ ਢੂਕੇ ਅਤੇ ਸਾਰੀ ਜਿਹੜੀ ਪਹਾੜੀ ਸੈਨਾ ਅਤੇ ਫੌਜ ਉਹ ਸਾਰੀ ਉੱਥੇ ਆ ਜਾਂਦੀ ਹੈ।
1: ਚੱਲੀ ਬ੍ਰਿੰਦ ਗੋਰੀ ਮਰੀ ਬੇਰ ਕਿਤੇ ਤੋ ਨਾਹੀ ਸ਼ੋਰੇ ਰੂਪੇ ਸਿੰਘ ਜਿੱਤੇ।
0: ਉੱਥੇ ਬਹੁਤ ਗੋਲੀ ਚੱਲੀ ਜੀ, ਬਹੁਤ ਗੋਲੀ ਚੱਲੀ, ਪਹਾੜੀ ਸੈਨਾ ਨੇ ਬੜੀਆਂ ਗੋਲੀਆਂ ਚਲਾਈਆਂ, ਬੜੇ ਯੋਧੇ ਉੱਥੇ ਜੰਗ ਦੇ ਮੈਦਾਨ 'ਚ ਸ਼ਹਾਦਤ ਦਾ ਜਾਮ ਵੀ ਪੀ ਗਏ, ਬੜੇ ਗੁਰੂ ਕਿਆਂ ਸਿੱਖਾਂ ਨੇ ਸ਼ਹੀਦੀ ਦਾ ਜਾਮ ਪੀਤਾ, ਪਰ ਫਿਰ ਵੀ ਇੰਨੇ ਕੁ ਹੌਂਸਲੇ ਨਾਲ ਉੱਥੇ ਖੜੋਤੇ ਵੀ ਆਪਣਾ ਮੋਰਚਾ ਨਹੀਂ ਛੱਡਿਆ। ਭਾਵੇਂ ਸਾਥੀ ਸਿੰਘ ਕਈ ਸ਼ਹੀਦੀਆਂ ਪਾ ਗਏ, ਸ਼ਹਾਦਤ ਦਾ ਜਾਮ ਪੀ ਗਏ ਗੋਲੀਆਂ ਪਹਾੜੀ ਸੈਨਾ ਨੇ ਜਦੋਂ ਚਲਾਈਆਂ, ਪਰ ਜਿੰਨੇ ਸਿੰਘ ਉੱਥੇ ਰਹਿ ਗਏ ਉਹ ਜੁਟੇ ਰਹੇ, ਉਹ ਲੜਦੇ ਰਹੇ, ਪਰ ਉਹਨਾਂ ਨੇ ਆਪਣਾ ਮੋਰਚਾ

ਉੱਥੇ ਜੀ ਹੁਣ ਮੁੜ ਕੇ ਕਰਾ ਚੌਲ ਕੱਢ ਲਈਆਂ ਆਪਣੀਆਂ, ਤਲਵਾਰਾਂ ਕੱਢ ਲਈਆਂ ਆਪਣੀਆਂ, ਹੱਥੋ ਹੱਥ ਹੋ ਗਏ, ਮਤਲਬ ਹੱਥਾਂ ਦੀ ਲੜਾਈ ਸ਼ੁਰੂ ਹੋਈ ਹੈ ਨਾ ਉੱਥੇ। ਮਰੇ ਹੁਣ ਬੜੇ ਸਿੰਘਾਂ ਨੇ ਸ਼ਹਾਦਤ ਦੇ ਜਾਮ ਪੀਤੇ, ਬਹੁਤ ਸਿੰਘਾਂ ਨੇ, ਪਹਾੜੀ ਰਾਜਿਆਂ ਨੇ ਨਾ ਉੱਥੇ ਕਈ ਗੁਰੂ ਕਿਆਂ ਸਿੱਖਾਂ ਨੂੰ ਮੌਤ ਦੇ ਘਾਟ ਉਤਾਰਿਆ ਅਤੇ ਗੁਰੂ ਕਿਆਂ ਸਿੱਖਾਂ ਨੇ ਸ਼ਹਾਦਤ ਦਾ ਜਾਮ ਪੀਤਾ, ਪਰ ਇੱਧਰੋਂ ਲਿਹਾਜ਼ ਗੁਰੂ ਕਿਆਂ ਸਿੱਖਾਂ ਵੀ ਨਹੀਂ ਕੀਤਾ। ਬੜੇ ਪਹਾੜੀ ਮਲ ਮਲ ਕੇ ਉਸ

0: ਜਿਹੜਾ ਨਾ ਬਹੁਤ ਬਲ ਲਾਇਆ, ਬੜਾ ਜ਼ੋਰ ਲਾਇਆ। ਅਖੀਰ ਮੋਰਚੇ ਦੇ ਵਿੱਚ ਜਿੰਨੇ ਵੀ ਗੁਰੂ ਕੇ ਸਿੱਖ ਸੀ ਉਹ ਲੜਦਿਆਂ ਲੜਦਿਆਂ ਸ਼ਹਾਦਤ ਦਾ ਜਾਮ ਪੀ ਗਏ, ਪਰ ਕਿਸੇ ਨੇ ਮੋਰਚਾ ਨਹੀਂ ਸੀ ਛੱਡਿਆ। ਅਖੀਰ ਲੜਦਿਆਂ ਲੜਦਿਆਂ ਜਦੋਂ ਸ਼ਹਾਦਤ ਦਾ ਜਾਮ ਪੀ ਗਏ ਹੋ, ਇਹਨਾਂ ਨੇ ਜੀ ਫਿਰ ਕੀ ਕੀਤਾ ਵੀ ਮੋਰਚਾ ਵੇਖਿਆ ਵੀ ਖਾਲੀ ਹੈ, ਤੇ ਇਹ ਮੋਰਚੇ ਦੇ ਅੰਦਰ ਪ੍ਰਵੇਸ਼ ਕਰ ਜਾਂਦੇ ਹਨ।
1: ਚੱਲੇ ਫਿਰ ਅੱਗੇ ਲਿਓ ਵਿੱਚ ਹਾਥੀ, ਜੋ ਸਹਿ ਪਰਮਾਵੇ ਬਦੀ ਸੁੰਡ ਸਾਥੀ।
0: ਇਹ ਫਿਰ ਅੱਗੇ ਤੁਰ ਪਏ ਹਾਥੀ ਨੂੰ ਲੈ ਕੇ। ਹੁਣ ਢਾਲ ਬਣਾਇਆ ਹੋਇਆ ਨਾ ਹਾਥੀ, ਆਪਣੀ ਢਾਲ ਬਣਾਇਆ ਹੋਇਆ। ਦੂਜਾ ਉਹ ਇਕੱਲਾ ਵਾਰ ਰੋਕੇਗਾ ਨਹੀਂ, ਅੱਗੋਂ ਵਾਰ ਕਰੇਗਾ ਵੀ, ਪਲਟ ਕੇ ਜਵਾਬ ਵੀ ਦੇਵੇਗਾ ਉਹ, ਕਿਉਂਕਿ ਉਹਦੀ ਸੁੰਡ ਨਾਲ ਉੱਥੇ ਉਹਨਾਂ ਨੇ ਸੈਫ ਤਲਵਾਰ ਜਿਹੜੀ ਉਹ ਬੰਨੀ ਹੋਈ ਹੈ ਸਿੱਧੀ ਸੈਫ ਰੂਪ ਵਿੱਚ, ਅਤੇ ਉਹ ਦੋਨਾਂ ਪਾਸਿਓਂ ਦੇ ਧਾਰ ਹੈ, ਦੋਨਾਂ ਪਾਸਿਓਂ ਤਿੱਖੀ ਹੈ। ਇਹ ਜੀ ਲੈ ਕੇ ਹਾਥੀ ਨੂੰ ਅੱਗੇ ਤੁਰ ਪਏ। ਜਿਹੜਾ ਆਪਣੀ ਸੁੰਡ ਨਾਲ ਬੰਨੀ ਹੋਈ ਸੈਫ ਨੂੰ ਭਰਮਾਉਂਦਾ ਜਾਂਦਾ, ਆਪਣੀ ਸੁੰਡ ਨਾਲ ਬੰਨੀ ਹੋਈ ਤਲਵਾਰ ਨੂੰ ਘੁਮਾਉਂਦਾ।

ਔਰ ਗੁਰੂ ਕਿਆ ਸਿੱਖਾਂ ਨੂੰ ਇਹਨਾਂ ਨੇ ਜੀ ਧਕੇਲ ਲਿਆ, ਭਾਵ ਉੱਥੋਂ ਜਿਵੇਂ ਜਿਵੇਂ ਇਹ ਅੱਗੇ ਵਧੀ ਜਾਂਦੇ, ਫੌਜ ਵੀ ਬਹੁਤ ਜ਼ਿਆਦਾ ਹੈ, ਉੱਤੋਂ ਹਾਥੀ ਦਾ ਸਹਾਰਾ ਲਿਆ ਹੋਇਆ, ਉਹਨਾਂ ਨੂੰ ਪਿਛਾਂ ਵੱਲ ਨੂੰ, ਗੁਰੂ ਕਿਆ ਸਿੱਖਾਂ ਨੂੰ ਨਾ ਪਿਛਾਂ ਵੱਲ ਨੂੰ ਲੈਂਦੇ ਜਾ ਰਹੇ, ਗੋਲੀਆਂ ਚਲਾਉਂਦੇ ਜਾ ਰਹੇ ਇਹ, ਔਰ ਗੋਲੀਆਂ ਚਲਾਉਂਦਿਆਂ ਹੋਇਆਂ ਇਹਨਾਂ ਬੜੇ ਗੁਰੂ ਕਿਆ ਸਿੱਖਾਂ ਨੂੰ ਉੱਥੇ ਸ਼ਹੀਦੀ

ਇਹ ਪਹੁੰਚ ਗਏ ਜਿੱਥੇ ਲੋਹਗੜ ਦਾ ਕਿਲ੍ਹਾ ਅਤੇ ਲੋਹਗੜ ਦੇ ਕਿਲ੍ਹੇ ਦਾ ਦਰਵਾਜ਼ਾ ਇਹਨਾਂ ਨੂੰ ਸਾਹਮਣੇ ਦਿਸਣ ਲੱਗ ਪਿਆ। ਲੋਹਗੜ ਦੇ ਕਿਲ੍ਹੇ ਦਾ ਗੇਟ ਇਹਨਾਂ ਨੂੰ ਸਾਹਮਣੇ ਦਿਸਣ ਲੱਗ ਪਿਆ ਅਤੇ ਜਦੋਂ ਉੱਥੇ ਸਾਹਮਣੇ ਨਜ਼ਰ ਆਇਆ ਇਹ ਫੇਰ ਆਪਣੀਆਂ ਬਹੁਤ ਸਾਰੀਆਂ ਗੋਲੀਆਂ ਬਹੁਤ

ਉੱਥੇ ਜੰਗ ਦੇ ਮੈਦਾਨ ਦੇ ਅੰਦਰ ਹੁਣ ਕਈ ਪਿਸ਼ਾਚ ਫਿਰ ਰਹੇ ਨੇ ਲਹੂ ਪੀਣ ਵਾਲੇ, ਕਈ ਐਸੇ ਜੀਵ ਨੇ ਜਿਹੜੇ ਮਾਸ ਨੋਚ ਕੇ ਖਾਣ ਵਾਲੇ ਨੇ, ਉਹ ਕਈ ਜੀਵ ਨੇ ਉੱਥੇ ਜਿਹੜੇ ਹੁਣ ਜੰਗ ਦੇ ਮੈਦਾਨ ਦੇ ਅੰਦਰ ਮੌਜੂਦ ਨੇ। ਉਹਨਾਂ ਦੇ ਵਿੱਚ ਗਿੱਦੜਾਂ ਦਾ ਜ਼ਿਕਰ ਕਰ ਲਓ, ਉਹਨਾਂ ਦੇ ਵਿੱਚ ਪੰਛੀਆਂ ਦਾ ਜ਼ਿਕਰ ਕਰ ਲਓ ਨਾ, ਉਹ ਸਾਰੇ ਜਿਹੜੇ ਉਸ ਥਾਂ ਦੇ ਉੱਤੇ ਦੇਹਾਂ ਦਾ ਮਾਸ ਨੋਚ ਨੋਚ ਕੇ ਖਾਂਦੇ ਨੇ, ਅਤੇ ਕਈ ਐਸੇ ਨੇ ਜਿਹੜੇ ਉੱਥੇ ਲਹੂ

ਨਾਲੇ ਤੇ ਉਹ ਉੱਥੇ ਜੀ ਜਿਹੜੇ ਸਰੀਰ ਨੇ ਦੇਹਾਂ ਨੇ ਜਿਹੜੀਆਂ ਉਹਨਾਂ ਦਾ ਮਾਸ ਨੋਚਦੇ ਨੇ ਅਤੇ ਨਾਲੇ ਭਟਕਦੇ ਨੇ। ਪੰਛੀ ਜਿਹੜੇ ਉਹ ਮਾਸ ਦੀਆਂ ਬੂਟੀਆਂ ਤੋੜ ਤੋੜ ਕੇ ਆਕਾਸ਼ ਵਿੱਚ ਭਰਮਦੇ, ਅਤੇ ਜਿਹੜੇ ਉੱਥੇ ਜੰਗ ਦੇ ਮੈਦਾਨ ਅੰਦਰ ਜਾਨਵਰ ਨੇ ਉਹ ਵੀ ਜਾਨਵਰ ਮਾਸ ਦੀਆਂ ਬੋਟੀਆਂ, ਮਾਸ ਦੇ ਟੁਕੜੇ, ਸਰੀਰਾਂ ਦੇ ਅੰਗ ਜਿਹੜੇ ਉਹਨਾਂ ਨੂੰ ਚੁੱਕ ਚੁੱਕ ਕੇ ਅਤੇ ਜੰਗ ਦੇ ਮੈਦਾਨ

ਅਤੇ ਬਹੁਤ ਸਾਰੀਆਂ ਸਰੋਈਆਂ, ਬਹੁਤ ਸਾਰੇ ਛੇਲੇ, ਬਹੁਤ ਸਾਰੇ ਦੁਧਾਰੇ ਸੈਫ, ਦੁਧਾਰੇ ਖੰਡੇ, ਇਹ ਸਾਰੇ ਸ਼ਸਤਰ ਨੇ ਜਿਨ੍ਹਾਂ ਦੇ ਲੱਗਣ ਨਾਲ ਅੰਗ ਭੰਗ ਹੋ ਜਾਂਦੇ ਨੇ, ਅੰਗ ਜਿਹੜੇ ਉਹ ਨਾਸ਼ ਹੋ ਜਾਂਦੇ ਨੇ, ਔਰ ਜਿਨ੍ਹਾਂ ਦੇ ਲੱਗਣ ਨਾਲ ਬੜੇ ਯੋਧੇ ਉਸ ਥਾਂ ਦੇ ਉੱਤੇ ਮਰੇ ਪਏ ਨੇ, ਜਿਨ੍ਹਾਂ ਨੇ ਜੰਗ ਦੇ ਮੈਦਾਨ ਵਿੱਚ ਸ਼ਹਾਦਤ ਦਾ ਜਾਮ ਪੀਤਾ। ਇਸ ਤਰੀਕੇ ਜੀ ਉੱਥੇ ਘਮਸਾਨ ਦਾ ਯੁੱਧ ਹੋਇਆ। ਇਹ ਹਾਥੀ ਨੂੰ ਲੈ ਕੇ ਪਹਾੜੀ ਸੈਨਾ ਅਤੇ ਪਹਾੜੀ ਰਾਜੇ ਲੋਹਗੜ ਕਿਲ੍ਹੇ ਦੇ ਸਨਮੁਖ ਹੋਏ ਨੇ। ਹੁਣ ਇਸ ਥਾਂ ਦੇ ਉੱਤੇ ਭਾਈ ਉਦੈ ਸਿੰਘ ਅਤੇ ਭਾਈ ਬਚਿੱਤਰ ਸਿੰਘ ਕਿਵੇਂ ਧੰਨ ਗੁਰੂ ਕਲਗੀਧਰ ਸਾਹਿਬ ਦੇ ਹੁਕਮ ਦੀ ਪਾਲਣਾ ਕਰਦਿਆਂ ਭਾਈ ਉਦੈ ਸਿੰਘ ਜੀ ਮੁਕਾਬਲਾ ਕਰਦੇ ਅਤੇ ਭਾਈ ਬਚਿੱਤਰ ਸਿੰਘ ਜੀ, ਆਪ ਸੰਗਤਾਂ ਅਗਲੇਰੇ ਦੀਵਾਨਾਂ ਦੇ ਅੰਦਰ ਸਰਵਣ ਕਰੋਗੀਆਂ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਬੁਲਾਓ ਫਤਿਹ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਭਗਵਤੀ ਜੀ ਸਹਾਏ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ। ਅਰਜਨ ਹਰ ਗੋਬਿੰਦ ਨਾਉ ਸਿਮਰਉ ਸ਼੍ਰੀ ਹਰਿ ਰਾਏ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਦਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਐ।

ਦਸਾਂ ਪਾਤਸ਼ਾਹੀਆਂ ਜੀ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤੀਆਂ ਹੱਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ

ਚੇਤਿਆਵਣ ਕਾ ਸਦਕਾ ਸਰਬ ਸੁਕੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ।

ਨਿਓਟਿਆਂ ਦੀ ਓੜ ਨੇ ਆਸਰਿਆਂ ਦੇ ਆਸਰਾ ਸੱਚੇ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀਆਂ ਦੇ ਹਜ਼ੂਰ ਆਪ ਜੀਆਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਰਾਤਰੀ ਵੇਲੇ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨ ਅੰਦਰ ਸ਼ਬਦ

ਜੀ ਸਤਿਗੁਰੂ ਜੀ ਆਪ ਜੀਆਂ ਦੇ ਹਜ਼ੂਰ ਪਵਿੱਤਰ ਕੜਾ ਪ੍ਰਸ਼ਾਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਆਪ ਜੀ ਕਰੋ ਕਿਰਪਾ ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਅਤੇ ਸੂਝ ਬਖਸ਼ਣੀ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਸਿੱਖ ਪੜ੍ਹਦੇ ਸੁਣ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਰਿਆ ਸਮੁੱਚਾ ਦਾਤਾ ਕਰਤਾ ਆਤਮਾ ਉਸਦੇ ਵੈਕਰੇ ਪਸਾ।

0: ਦਾਖੇ ਲੱਖ ਕਰੋੜ ਸੱਚੇ ਸਭ ਤਾਂ ਸੱਚੇ ਸਭ ਜੋ ਸੱਚੀ ਤੇਰੀ ਸਿਫਤ ਸੱਚੀ ਸਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ ਜੋ ਮਰ ਜੰਮੈ ਸੋ ਕੱਚ ਕੱਚ ਮਹਲਾ ਪਹਿਲਾ
1: ਵੱਡੀ ਉੜੇ ਜਾਂ ਵੱਡਾ ਨਾ ਵੱਡੀ ਉੜੇ ਜਾਂ ਸੱਚ ਨਿਆ।

ਇਹੋ ਜਿਉ ਕੋ ਤੇਜ ਅੰਤਰ ਮੈਂ ਆਤਾ ਸਤਿਗੁਰ ਸਭ ਸੁਣਾਇਆ। ਸਤਿਗੁਰ ਜੇ ਵਰਦਾਤਾ ਕੋ ਨਹੀਂ ਸਭ ਸੁਣੋ ਲੋਕ ਸਭਾਇਆ। ਸਤਿਗੁਰ ਮਿਲੇ ਸਚ ਪਾਇਆ ਜਿਨ ਵਿੱਚੋਂ ਆਪ ਕਵਾਇਆ। ਜਿਨ ਸਤਿਓ ਸਤਿ ਬੁਝਾਇਆ ਜਿਨ ਸਤਿਓ ਸਤਿ ਬੁਝਾਇਆ।

ਗੁਰ ਅਰਜੁਨ ਘਰ ਗੁਰ ਰਾਮਦਾਸ ਭਗਤ ਉਤਰ ਆਇਓ ਵੱਡ ਭਾਗੀ ਉਨਮਾਨਿਓ ਰਿਧ ਸ਼ਬਦ ਵਸਾਇਓ ਮਨ ਮਾਣਕ ਸੰਤੋਖਿਓ ਗੁਰ ਨਾਮ ਦ੍ਰਿੜਾਇਓ ਅਗਮ ਅਗੋਚਰ ਪਾਰ ਬ੍ਰਹਮ ਸਤਿਗੁਰ ਦਰਸਾਇਓ।

ਤਾਇ ਸਤ ਜੁਗ ਆਲੀਣਾ। ਗੁਰ ਸ਼ਬਦੇ ਮਨ ਮਾਨਿਆ ਅਪਤੀਜ ਪਤੀਣਾ। ਗੁਰ ਨਾਨਕ ਸਚ ਨੀਮ ਸਾਜ

ਕਰਨ ਅਰਜੁਨ ਅਮੋਲ ਆਜੁਨੀ ਸੰਭੋ ਭੈ ਭੰਜਨ ਪਰ ਦੁਖ ਨਿਵਾਰ ਅਪਾਰ ਅਨੰਭੋ ਅਗਹਿ ਗਹਿਣ ਭ੍ਰਮ ਭ੍ਰਾਂਤ ਦਹਿਣ ਸੀਤਲ ਸੁਖਦਾਤੋ ਆ ਸੰਭੋ ਉਦਵਿਓ ਪੁਰਖ ਪੂਰਨ ਬੇਦਾਤੋ ਨਾਨਕ ਆਦ ਅੰਗਦ ਅਮਰ ਸਤਿਗੁਰ।

ਕੁਲ ਸੋਢੀ ਗੁਰ ਰਾਮਦਾਸ ਤਨ ਧਰਮ ਤੁਜਾ ਅਰਜੁਨ ਹਰ ਭਗਤਾ।

ਜਨਕ ਸੋਏ ਜਿਨ ਜਾਣਿਆ, ਉਨ ਮਨ ਰਥ ਧਰਿਆ, ਸਤ ਸੰਤੋਖ ਸਮਾਚਰੇ ਅਬਰਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਬ ਸਾਂਝੀ ਬਾਲਤਾ ਦੇ ਰਹਿਬਰ

ਅੰਮ੍ਰਿਤ ਵੇਲੇ ਦੇ ਦਰਸ਼ਨ ਕਰ ਰਹੀ ਹਾਂ, ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਲਗਵਾ ਰਹੀ ਹਾਂ। ਜੋ ਸਤਿਗੁਰਾਂ ਨੇ ਸਾਨੂੰ ਪਾਵਨ ਹੁਕਮ ਦੀ ਦਾਤ ਬਖਸ਼ੀ ਹੈ, ਸੋ ਪਾਵਨ ਹੁਕਮ ਧਨਾਸਰੀ ਰਾਗ ਦੇ ਅੰਦਰ ਤੀਜੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਦਾ ਸ਼ਬਦ ਹੈ, ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਅੰਦਰ 665 ਅਤੇ 666 ਅੰਗ ਦੇ ਉੱਪਰ ਸਵਾਹਿਮਾਨ ਹੈ। ਸੋ ਪਾਤਸ਼ਾਹ ਜੀ ਪਾਵਨ ਹੁਕਮ ਦੇ ਰਾਹੀਂ ਕਿਹੜੀਆਂ ਬੇਸ਼ਕੀਮਤੀ ਦਾਤਾਂ ਦੇ ਨਾਲ ਸਾਨੂੰ ਨਿਵਾਜਨਾ ਕਰਦੇ ਨੇ, ਆਓ ਪ੍ਰੇਮ ਸਤਿਕਾਰ ਵੈਰਾਗ ਦੇ ਵਿੱਚ ਭਿੱਜ ਕੇ ਸਰਵਣ ਕਰਨਾ ਕਰੀਏ ਜੀ।

ਨੈਂਤ ਬੰਦ ਬੰਦ ਭਾਏ ਸੋਏ ਪੈ ਕਿਰਪਨੇ ਸਭ ਸੋਏ ਨੱਚ ਨੱਚ ਹੱਸੇ ਚੱਲੇ ਸਵੇ ਉੱਡਣਾ ਜਾਏ ਸਦਨਾ ਹੋਏ ਨੱਚਣ ਕੁਦਨ ਮਨ ਕਾ ਚਾਅ।

ਕਰ ਸੁਖ ਧਰਮ ਕਮਾਇਆ, ਮੁਕਮੀਆਂ ਤੋੜੇ ਬੰਦਨਾ ਨੂੰ ਪਾਣੀ ਥੋੜਾ ਖਾਇਆ, ਸ਼ਿਸ਼ਿਆ ਗ੍ਰੰਥ ਦੇ ਵਿੱਚ ਰਸਾਇਆ।

0: ਜ ਉਤਪੁਜਾ ਖਾਣੀ ਸੇ ਤਜਾ ਸੋਮਿਤ ਜਾਣੇ ਨਾਨਕਾ ਸਰਾ ਮੇਰਾ ਜਨਤਾ ਨਾਨਕ ਜਨ ਜਿਉ ਪਾਏ ਕੈ ਸੰਭਾਲੇ ਸਭਨਾ ਜਿਨ ਕਰਤੇ ਕਰਨਾ ਕੀਆ ਚਿੰਤਾ ਪੀ ਕਰਨੀ ਤਾ ਸੋ ਕਰਤਾ ਚਿੰਤਾ ਕਰੇ ਜਿਨ ਪਾਇਆ ਜਗ ਤਿਸ ਜੁਹਾਰੀ ਸਵਾਸਥ ਤਿਸ ਤਿਸ ਦੀਵਾਣੀਆ ਪੱਖ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤੱਕ ਮਹੱਲਾ ਪਹਿਲਾ
1: ਲੱਖ ਨੇਗੀ ਚੰਗੀਆਂ ਲੱਖ ਪੁਨਾ ਪ੍ਰਵਾਨ ਲੱਖ ਤਪਿ ਉਪਰ ਤੀਰਥਾਂ ਸਹਿਜ ਵਿਵਾਨ ਲੱਖ ਸੁਰਤਨ ਸੰਗਰਾਮ ਰਮਾ ਛੁਟੇ ਪ੍ਰਾਣ ਲੱਖ ਸੁਰਤ ਲੱਗਿਆ